ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ।

ਜਤ ਕੀ ਗੁਰੁ ਰਾਮਦਾਸ ਰਾਖੋ ਸ਼ਰਣਾਈ ਏਕੇ ਅਰਦਾਸ ਪਾਠ ਕੀਰਤ ਕੀ ਗੁਰੁ ਰਾਮਦਾਸ ਰਾਖੋ ਸ਼ਰਣਾਈ।

ਜੋ ਜਨ ਪ੍ਰਭ ਸਿਉ ਰਤਿਆ ਏਕ ਜਨ ਹੈ ਏਕ ਮਨ ਹੈ।

जिन्नी हर हर त्याया।

ਸਤਨਾਮ ਕਰਤਾ ਪੁਰਖ

0: ਹਰ ਕੀਰਤਨ ਲਾਹ ਰਾਮ
1: ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਬਿਹਾਗੜਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 543 ਔਰ 44 ਦੇ ਉੱਪਰ ਸੁਭਾਇਮਾਨ ਹੈ। ਚਾਰ ਪਦਿਆਂ ਦਾ ਇਹ ਪਾਵਨ ਬਚਨ ਹੈ ਜੀ। ਪਹਿਲੇ ਦੋ ਪਦਿਆਂ ਦੀ ਵਿਚਾਰ ਆਪ ਸੰਗਤ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ ਔਰ ਰਹਿੰਦੇ ਦੋ ਪਦਿਆਂ ਦਾ ਪਾਠ ਆਪ ਜੀ ਨੇ ਹੁਣ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਤੀਸਰੇ ਪਦੇ ਦੀ ਅੱਜ ਆਰੰਭਤਾ ਕਰਦਿਆਂ ਬਹੁਤ ਪਿਆਰਾ ਜ਼ਿਕਰ ਕੀਤਾ ਅਤੇ ਸਤਿਗੁਰੂ ਜੀ ਨੇ ਇੱਕ ਜੀਵ ਨੂੰ ਵੇਖਣ ਦਾ ਨਜ਼ਰੀਆ ਬਖਸ਼ਿਆ। ਉਹ ਨਜ਼ਰੀਆ ਬਖਸ਼ਿਆ ਜਿਸ ਨਜ਼ਰੀਏ ਨੂੰ ਜੇ ਸੰਸਾਰਿਕ ਤਲ 'ਤੇ ਵੇਖੀਏ ਤਾਂ ਬੰਦਾ ਸ਼ਾਹੂਕਾਰ ਅਤੇ ਕੰਗਾਲ ਦਾ ਫੈਸਲਾ ਕਰਦਾ ਉਹਦੇ ਧਨ ਨੂੰ ਵੇਖ ਕੇ। ਜਿਹਦੇ ਕੋਲ 4% ਜ਼ਿਆਦਾ ਨੇ ਉਹਨੂੰ ਸ਼ਾਹੂਕਾਰ ਦੱਸਦਾ ਅਤੇ ਜਿਹਦੇ ਕੋਲ 4% ਨਹੀਂ ਉਹਨੂੰ ਕੰਗਾਲ ਦੱਸਦਾ ਸੰਸਾਰਿਕ ਤਲ 'ਤੇ। ਅਤੇ ਜਿਹੜਾ ਨਜ਼ਰੀਆ ਗੁਰੂ ਸਾਹਿਬ ਬਖਸ਼ ਰਹੇ ਨੇ ਉੱਥੇ ਸੰਸਾਰਿਕ ਧਨ ਅਤੇ ਸੰਸਾਰਿਕ ਦੌਲਤ ਦੀ ਗੱਲ ਨਹੀਂ, ਉੱਥੇ ਗੁਰੂ ਪਾਤਸ਼ਾਹ ਨੇ ਸੱਚ ਅਤੇ ਝੂਠ ਦਾ ਜ਼ਿਕਰ ਕੀਤਾ। ਜਿਨ੍ਹਾਂ ਕੋਲ ਸਤਿਗੁਰੂ ਕਹਿੰਦੇ ਸੱਚ ਹੈ ਉਹ ਸ਼ਾਹੂਕਾਰ ਨੇ ਅਤੇ ਜਿਨ੍ਹਾਂ ਕੋਲ ਸੱਚ ਨਹੀਂ ਝੂਠ ਹੈ ਉਹ ਕੰਗਾਲ ਨੇ। ਜਿਨ੍ਹਾਂ ਨੇ ਸੱਚ ਇਕੱਠਾ ਕੀਤਾ ਉਹ ਸ਼ਾਹੂਕਾਰ ਬਣ ਗਏ ਅਤੇ ਜਿਨ੍ਹਾਂ ਨੇ ਸੱਚ ਛੱਡ ਕੇ ਝੂਠ ਇਕੱਠਾ ਕੀਤਾ ਉਹ ਦਿਨ ਬਾ ਦਿਨ ਹੋਰ ਕੰਗਾਲ ਹੁੰਦੇ ਗਏ। ਇੱਦਾਂ ਦਾ ਨਜ਼ਰੀਆ ਜੀ ਅੱਜ ਗੁਰੂ ਸਾਹਿਬ ਬਖਸ਼ ਰਹੇ। ਫਿਰ ਨਾਲ ਮਾਲਕ ਪਾਤਸ਼ਾਹ ਨੇ ਜ਼ਿਕਰ ਕੀਤਾ ਵੀ ਜਿਨ੍ਹਾਂ ਕੋਲ ਸੱਚ ਹੈ ਉਹਨਾਂ ਦਾ ਖਜ਼ਾਨਾ ਸਦਾ ਹੀ ਭਰਿਆ ਰਹਿੰਦਾ ਹੈ, ਉਹ ਕਦੇ ਸੱਖਣਾ ਨਹੀਂ ਹੋਇਆ, ਉਸ ਖਜ਼ਾਨੇ ਵਿੱਚ ਕਦੇ ਕਮੀ ਨਹੀਂ ਆਈ। ਇਸ ਲਈ ਉਹ ਜੀਵ ਹਮੇਸ਼ਾ ਹੀ ਸੱਚ ਨਾਲ ਜੁੜੇ ਅਤੇ ਸੱਚ ਦੇ ਵਪਾਰੀ ਨੇ। ਖੈਰ ਸ਼ਬਦ ਦੀ ਆਰੰਭਤਾ ਕਰਦਿਆਂ ਮਾਲਕ ਕਹਿੰਦੇ ਜਿੰਨੀ ਸੱਚ ਵਣੰਜਿਆ ਹਰ ਜੀਉ ਸੇ ਪੂਰੇ ਸ਼ਾਹ ਰਾਮ। ਹੁਣ ਅੱਖਰੀ ਅਰਥ ਬੜੇ ਸਪਸ਼ਟ ਜਿਹੇ ਨੇ, ਸਰਲ ਜਿਹੇ, ਵੀ ਜਿੰਨੀ ਸੱਚ ਵਣੰਜਿਆ, ਵਣੰਜਿਆ ਮਤਲਬ ਵਣਜ ਕੀਤਾ, ਜਿਨ੍ਹਾਂ ਨੇ ਨਾ ਜੋੜਿਆ, ਵਪਾਰ ਕੀਤਾ, ਕਿਹਦਾ? ਸੱਚ ਦਾ। ਜਿੰਨੀ ਸੱਚ ਵਣਜਿਆ, ਜਿਨ੍ਹਾਂ ਨੇ ਸੱਚ ਰੂਪ ਵਣਜ ਕੀਤਾ ਹਰ ਜੀਉ ਸੇ ਪੂਰੇ ਸ਼ਾਹ ਰਾਮ, ਕਹਿੰਦੇ ਉਹ ਪੂਰੇ ਸ਼ਾਹੂਕਾਰ ਨੇ ਜਿਨ੍ਹਾਂ ਨੇ ਸੱਚ ਦਾ ਵਣਜ ਕੀਤਾ। ਅਤੇ ਜਿਨ੍ਹਾਂ ਨੇ ਸੱਚ ਵਣਜਿਆ, ਗੁਰੂ ਸਾਹਿਬ ਕਹਿੰਦੇ ਬਹੁਤ ਖਜ਼ਾਨਾ ਤਿੰਨ ਪੈਸੇ ਹਰ ਜੀਉ, ਉਹਨਾਂ ਦੇ ਕੋਲ ਖਜ਼ਾਨਾ ਬਹੁਤ ਹੈ। ਹਰ ਕੀਰਤਨ ਲਾਹਾ ਰਾਮ ਅਤੇ ਉਹ ਹਰੀ ਪਰਮੇਸ਼ਵਰ ਦੇ ਸੱਚ ਦੇ ਵਣਜ ਵਿੱਚ ਨਾ ਕੀ ਕਰਦੇ ਨੇ, ਕਹਿੰਦੇ ਰੱਬ ਦੀ ਕੀਰਤੀ ਰੂਪ ਲਾਹਾ ਖੱਟਦੇ ਨੇ। ਜਿੱਥੇ ਮਨ ਵਣਜਾਰਾ ਹੋਏਗਾ ਉੱਥੇ ਵਪਾਰ ਕਰਨ ਦੇ ਲਈ ਧਨ ਵੀ ਮਨ ਕੋਲ ਚਾਹੀਦਾ ਹੈ। ਇੱਥੇ ਸਰੀਰ ਦੀ ਗੱਲ ਨਹੀਂ ਅਤੇ ਨਾ ਹੀ ਸੰਸਾਰਿਕ ਤਲ ਦੀ ਗੱਲ ਹੈ, ਇੱਥੇ ਵਣਜਾਰਾ ਮਨ ਹੀ ਹੈ। ਜਿਸ ਮਨ ਨੇ ਵਣਜ ਕੀਤਾ ਸੱਚ ਦਾ, ਸੱਚ ਦਾ ਵਪਾਰ ਕੀਤਾ, ਉਹ ਸ਼ਾਹੂਕਾਰ ਬਣ ਗਿਆ। ਹੁਣ ਜਦੋਂ ਸੱਚ ਦਾ ਵਣਜ ਕਰਨਾ ਤੇ ਸਾਹਿਬ ਜੀ ਬਾਣੀ ਚ ਕਹਿੰਦੇ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟਿਓ ਦਿਹਾੜੀ। ਲਾਹਾ ਮਿਲ ਰਿਹਾ ਨਾ ਕਿੱਥੇ, ਜਿੱਥੇ ਹਰ ਰਾਸ਼ ਸੱਸੇ ਨੂੰ ਸਿਹਾਰੀ ਪੂੰਜੀ ਰਾਸ਼ੀ, ਹਰ ਰਾਸ ਮੇਰੀ ਮਨ ਵਣਜਾਰਾ। ਮਨ ਕੀ ਬਣ ਗਿਆ? ਵਣਜਾਰਾ। ਅਤੇ ਵਣਜਾਰੇ ਕੋਲ ਧਨ ਵੀ ਚਾਹੀਦਾ, ਵਪਾਰ ਕਰਨ ਚੱਲੇ ਆ ਆਖਿਰਕਾਰ। ਹੁਣ ਸੁਭਾਵਿਕ ਜਿਹੀ ਗੱਲ ਹੈ ਵੀ ਕੋਈ ਵਪਾਰੀ ਕਹੇ ਮੈਂ ਵਪਾਰ ਕਰਨ ਆਇਆ ਅਤੇ ਪੱਲੇ ਧੇਲਾ ਵੀ ਨਾ ਹੋਵੇ, ਉਹ ਕਾਹਦਾ ਵਪਾਰੀ ਹੋਇਆ ਜੀ? ਵਪਾਰੀ ਆਪਣੇ ਕੋਲ ਬਹੁਤ ਧਨ ਲੈ ਕੇ ਆਉਂਦਾ ਹੈ ਵੀ ਮੈਂ ਵਪਾਰ ਕਰਨਾ ਹੈ, ਫਿਰ ਉਹ ਵਪਾਰ ਕਰਦਾ ਹੋਇਆ ਧਨ ਖੱਟਦਾ ਵੀ ਹੈ ਵੀ ਮੇਰੇ ਕੋਲ ਹੋਰ ਵਧੇ, ਮੇਰੇ ਵਪਾਰ ਵਿੱਚ ਵੀ ਵਾਧਾ ਹੋਏਗਾ। ਵਪਾਰੀ ਜਦੋਂ ਵਪਾਰ ਕਰਦਾ ਨਾ, ਉਹ ਵਪਾਰ ਕਰਦਾ ਇਸ ਸੋਚ ਇਸ ਮਤ ਨਾਲ ਕਰਦਾ ਵੀ ਮੈਨੂੰ ਲਾਭ ਮਿਲੇਗਾ ਅਤੇ ਮੇਰੇ ਵਪਾਰ ਵਿੱਚ ਵਾਧਾ ਹੋਏਗਾ। ਅਤੇ ਜੇ ਉਹ ਵਪਾਰ ਕਰਦਾ ਘਾਟਾ ਹੀ ਖਾਈ ਚੱਲੇ, ਫਿਰ ਨਾ ਤਾਂ ਉਹਦਾ ਵਪਾਰ ਵਧਣਾ ਨਾ ਉਹਨੂੰ ਲਾਭ ਹੋਣਾ, ਫਿਰ ਤਾਂ ਉਹ ਜਿੰਨਾ ਕੁ ਵਪਾਰ ਕਰ ਰਿਹਾ ਉਨਾ ਕੁ ਵੀ ਉਹਨੇ ਛੇਤੀ ਹੋਈ ਮੁਕਾ ਲੈਣਾ, ਉਹ ਵੀ ਪੰਧ ਛੇਤੀ ਮੁੱਕ ਜਾਣਾ ਉਹਦਾ। ਹੁਣ ਸਤਿਗੁਰੂ ਕਹਿੰਦੇ ਰੱਬ ਦੀ ਰੱਬ ਦਾ ਨਾਮ ਰੂਪੀ ਮੇਰੇ ਕੋਲ ਪੂੰਜੀ ਹੈ, ਮੇਰਾ ਮਨ ਵਣਜਾਰਾ, ਮਨ ਵਪਾਰ ਕਰਨ ਚੱਲਿਆ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਇਹ ਰਾਸ ਮਿਲੀ ਕਿੱਥੋਂ? ਸਤਿਗੁਰ ਤੇ ਰਾਸ ਜਾਣੀ, ਇਹ ਰਾਸ਼ੀ ਮੈਨੂੰ ਗੁਰੂ ਨੇ, ਗੁਰੂ ਸ਼ਾਹੂਕਾਰ ਹੈ, ਗੁਰੂ ਸ਼ਾਹੂਕਾਰ ਹੈ, ਮਨ ਸਾਡਾ ਵਣਜਾਰਾ ਹੈ। ਇੱਦਾਂ ਕਹਿ ਲਓ ਵੀ ਮਨ ਸਾਡਾ ਨੌਕਰੀ ਕਰ ਰਿਹਾ ਗੁਰੂ ਦੇ ਕੋਲ, ਵਣਜਾਰਾ ਵਪਾਰੀ ਬਣ ਕੇ ਗੁਰੂ ਸ਼ਾਹੂਕਾਰ ਹੈ। ਜਿੰਨੀ ਕੁ ਲੋੜ ਹੁੰਦੀ ਹੈ ਉੰਨੀ ਕੁ ਪੂੰਜੀ ਗੁਰੂ ਬਖਸ਼ ਦਿੰਦਾ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹੁਣ ਵਪਾਰੀ ਤੇ ਆ ਗਿਆ, ਪੂੰਜੀ ਵੀ ਲੈ ਕੇ ਆ ਗਿਆ, ਸਤਿਗੁਰੂ ਕਹਿੰਦੇ ਹੁਣ ਵਪਾਰੀ ਨੂੰ ਆਪ ਹਿਸਾਬ ਕਿਤਾਬ ਤੇ ਰੱਖਣਾ ਹੀ ਪੈਂਦਾ ਹੈ ਨਾ ਵੀ ਮੈਂ ਘਾਟੇ ਚਾਂ ਕਿ ਵਾਧੇ ਚਾਂ, ਨੁਕਸਾਨ ਵਿੱਚ ਨਫੇ ਵਿੱਚ ਆ ਕਿ ਘਾਟੇ ਚਾਂ, ਹੁਣ ਉਹਨੂੰ ਹਿਸਾਬ ਤੇ ਰੱਖਣਾ ਹੀ ਪੈਂਦਾ। ਫਿਰ ਉਹ ਕੀ ਕਰਦਾ? ਮਾਲਕ ਜੀ ਕਹਿੰਦੇ ਭਾਈ ਜੇ ਵਪਾਰੀ ਚੰਗਾ ਹੋਵੇ ਫਿਰ ਉਹ ਵਣਜ ਕਰਦਾ, ਵਣਜ ਕਰਦਾ ਕੀ ਕਰਦਾ? ਕਹਿੰਦੇ ਹਰ ਹਰ ਨਿਤ ਜਪਿਓ ਜੀਓ ਲਾਹਾ ਖੱਟੇ ਹੋ ਦਿਹਾੜੀ। ਉਹ ਫਿਰ ਲਾਹਾ ਖੱਟਦਾ, ਇਹ ਧਨ ਤਿੰਨਾਂ ਮਿਲਿਆ। ਇਹ ਮਿਲਿਆ ਕਿੰਨਾਂ ਨੂੰ? ਜਿਨ ਹਰ ਆਪੇ ਭਾਣਾ, ਉਹਨਾਂ ਨੂੰ ਮਿਲੀ ਪੂੰਜੀ, ਲਾਹਾ ਵੀ ਉਹਨਾਂ ਨੇ। ਹੁਣ ਜਿਹਦੇ ਕੋਲ, ਜਿਵੇਂ ਸਿਆਣੇ ਅਖਾਣ ਵਰਤਦੇ ਜੀ, ਪੈਸਾ ਹੀ ਪੈਸੇ ਨੂੰ ਕਮਾਉਂਦਾ, ਪੈਸਾ ਪੈਸੇ ਨੂੰ ਖਿੱਚਦਾ, ਆਮ ਕਰਕੇ ਸ਼ਬਦ ਵਰਤੇ ਜਾਂਦੇ, ਪੈਸਾ ਪੈਸੇ ਨੂੰ ਕਮਾਉਂਦਾ, ਪੈਸਾ ਹੀ ਪੈਸੇ ਨੂੰ ਖਿੱਚਦਾ। ਜਿਹਦੇ ਕੋਲ ਹੈ ਨਹੀਂ ਉਹਨੇ ਤਾਂ ਦਿਹਾੜੀ ਹੀ ਕਰਨੀ ਹੈ ਨਾ ਜੀ, ਉਹ ਵਪਾਰੀ ਨਹੀਂ ਬਣ ਸਕਦਾ। ਅਤੇ ਜਿਹਦੇ ਕੋਲ ਹੈ ਉਹ ਕਹਿੰਦਾ ਮੈਂ ਇਹਦੇ ਨਾਲ ਹੋਰ ਕਮਾਵਾਂ, ਫਿਰ ਉਹ ਹੋਰ ਕਮਾਉਂਦਾ, ਉਹ ਖਰਚੀ ਜਾਂਦਾ ਨਾਲੇ ਕਮਾਈ ਜਾਂਦਾ। ਸਤਿਗੁਰੂ ਕਹਿੰਦੇ ਜੇ ਤੇ ਤੂੰ ਭਾਈ ਗੁਰੂ ਕੋਲੋਂ ਪੂੰਜੀ ਲੈ ਲੈ, ਫਿਰ ਤੇ ਹਰ ਹਰ ਨਿੱਤ ਜਪਿਓ ਜਿਓ ਲਾਹਾ ਖੱਟਿਓ ਦਿਹਾੜੀ, ਫਿਰ ਤੇ ਤੂੰ ਲਾਹਾ ਖੱਟੇਗਾ। ਤੇ ਇਹ ਧਨ ਮਿਲਦਾ ਕਿੱਥੋਂ ਹੈ? ਸਤਿਗੁਰੂ ਕਹਿੰਦੇ ਜੇ ਇਹ ਧਨ ਲੈਣਾ ਹੈ ਨਾ, ਤੇ ਇਹ ਧਨ ਮਿਲਦਾ ਗੁਰੂ ਬਖਸ਼ਦਾ ਹੈ, ਗੁਰੂ ਕੋਲੋਂ ਇਹ ਪੂੰਜੀ ਮਿਲਦੀ ਕਿਉਂਕਿ ਗੁਰੂ ਸ਼ਾਹੂਕਾਰ ਹੈ। ਇਹ ਧਨ ਤਿੰਨਾਂ ਮਿਲਿਆ ਜਿਨ ਹਰ ਆਪੇ ਭਾਣਾ, ਜਿਨ੍ਹਾਂ ਨੂੰ ਅਕਾਲ, ਜਿਹੜੇ ਅਕਾਲ ਪੁਰਖ ਨੂੰ ਭਾ ਗਏ ਉਹਨੂੰ ਚੰਗੇ ਲੱਗ ਗਏ, ਉਹਨਾਂ ਕੋਲੇ ਧਨ ਵਾਧੂ ਹੋ ਜਾਂਦਾ ਹੈ। ਫਿਰ ਕਹੇ ਨਾਨਕ ਹਰ ਰਾਸ ਮੇਰੀ, ਮਨ ਹੋਵਾ ਵਣਜਾਰਾ, ਮਨ ਨੂੰ ਵਪਾਰੀ ਬਣਾ ਲਓ। ਹੁਣ ਸੱਚ ਦਾ ਵਪਾਰ ਕਰਨਾ ਆ, ਜਦੋਂ ਸੱਚ ਦਾ ਵਪਾਰ ਕਰਨ ਆਏ ਹੋਈਏ ਤੇ ਫਿਰ ਵਸਤੂ ਵੀ ਤੇ ਸੱਚ। ਇਸੇ ਕਰਕੇ ਬਾਬਾ ਕਬੀਰ ਸਾਹਿਬ ਨੇ ਕਿਹਾ ਨਾ, ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋੜ। ਹੁਣ ਤੇਰੇ ਕੋਲ ਵਸਤੂ ਹੈ ਸੱਜਣਾ, ਲਿਜਾ ਕੇ ਤੇ ਉੱਥੇ ਹੀ ਖੋਲੇਗਾ ਨਾ ਜਿੱਥੇ ਉਸ ਵਸਤੂ ਦੀ ਪਰਖ ਰੱਖਣ ਵਾਲੇ ਨੇ। ਮੰਨ ਲਓ ਇੱਕ ਵਪਾਰੀ ਹੀਰਿਆਂ ਦਾ ਵਪਾਰ ਕਰਦਾ ਹੈ। ਹੁਣ ਉਹ ਜਿਹੜਾ ਹੀਰਿਆਂ ਦਾ ਵਪਾਰ ਕਰਨ ਵਾਲਾ, ਉਹ ਜਾ ਕੇ ਤੇ ਆਮ ਲੋਕਾਂ ਵਿੱਚ ਬਹਿ ਕੇ ਤੇ ਆਖੇਗਾ ਨਹੀਂ ਜੀ ਮੈਂ ਹੀਰਿਆਂ ਦਾ ਵਪਾਰ ਕਰਦਾ, ਮੇਰੇ ਕੋਲ ਬੜੀ ਤਰ੍ਹਾਂ ਦੇ ਹੀਰੇ ਨੇ, ਤੁਸੀਂ ਜਿਸ ਵੀ ਕਿਸਮ ਦਾ ਕਹੋ ਮੈਂ ਤੁਹਾਨੂੰ ਉਹੀ ਹੀਰਾ ਦੇ ਦੂੰ। ਆਮ ਲੋਕਾਂ ਵਿੱਚ ਤੇ ਜਾਣੋ ਰਿਹਾ, ਉਹ ਕਿੱਥੇ ਜਾਏਗਾ? ਜੌਹਰੀਆਂ ਕੋਲ ਜਾਏਗਾ, ਜੌਹਰੀਆਂ ਨਾਲ ਜਾ ਕੇ ਬੈਠੇਗਾ, ਉਹਨਾਂ ਨੂੰ ਹੀ ਆਖੇਗਾ ਵੀ ਦੱਸੋ ਭਾਈ ਤੁਹਾਨੂੰ ਕਿਹੜਾ ਰਤਨ ਚਾਹੀਦਾ, ਕਿਹੜਾ ਹੀਰਾ ਚਾਹੀਦਾ, ਮੈਂ ਤੁਹਾਨੂੰ ਉਹ ਦਿੰਦਾ। ਅਤੇ ਹੁਣ ਵਪਾਰੀ ਹੋਵੇ ਕੋਈ ਲੋਹੇ ਦਾ, ਉਹ ਸੁਨਿਆਰੀ ਦੀ ਦੁਕਾਨ 'ਤੇ ਤਾਂ ਜਾਣੋ ਰਿਹਾ, ਵਪਾਰੀ ਹੋਵੇ ਕੋਈ ਲੋਹੇ ਦਾ, ਨਾ ਹੀ ਉਹ ਜੌਹਰੀ ਕੋਲ ਜਾਣੋ ਰਿਹਾ ਵੀ ਮੈਂ ਆਇਆ ਜੀ ਤੁਸੀਂ ਲੋਹਾ ਦੱਸੋ ਕਿੰਨਾ ਕੁ ਖਰੀਦਣਾ। ਉਹ ਉੱਥੇ ਹੀ ਜਾਏਗਾ ਜਿੱਥੇ ਲੋਹੇ ਦੀ ਜ਼ਰੂਰਤ ਹੈ। ਸਤਿਗੁਰੂ ਕਹਿੰਦੇ ਜੇ ਤੂੰ ਸੱਚ ਦਾ ਵਪਾਰ ਕਰਨਾ ਹੈ ਪਹਿਲਾਂ ਇਹ ਵੇਖ ਸੱਚ ਹੈ ਕਿਹਦੇ ਕੋਲ, ਵਪਾਰ ਤੇ ਤਾਂ ਹੀ ਕਰੇਗਾ। ਜੇ ਹੁਣ ਝੂਠ ਦੀ ਨਗਰੀ ਵਿੱਚ ਜਾ ਕੇ ਸੱਚ ਦਾ ਵਪਾਰ ਕਰੇ ਤੇ ਤੂੰ ਤੇ ਵਪਾਰ ਵਿੱਚ ਕਦੇ ਵੀ ਲਾਹੇਵੰਦ ਨਹੀਂ ਹੋ ਸਕਦਾ। ਝੂਠ ਦੀ ਨਗਰੀ ਵਿੱਚ ਸੱਚ ਦਾ ਵਪਾਰੀ ਕਦੇ ਕਾਮਯਾਬ ਹੋ ਸਕਦਾ ਜੀ? ਝੂਠ ਦੀ ਨਗਰੀ ਵਿੱਚ ਤੇ ਝੂਠ ਦਾ ਵਪਾਰੀ ਹੋਈ ਕਾਮਯਾਬ ਹੈ, ਸੱਚ ਦੀ ਨਗਰੀ ਵਿੱਚ ਸੱਚ ਦਾ ਵਪਾਰੀ ਕਾਮਯਾਬ ਹੋਏਗਾ। ਤੇ ਮਾਲਕ ਕਹਿੰਦੇ ਜੇ ਸੱਚ ਦਾ ਵਪਾਰ ਕਰਨਾ ਪਹਿਲਾਂ ਇਹ ਲੱਭ ਸੱਚ ਦਾ ਵਪਾਰੀ ਹੈ ਕਿਹੜਾ, ਕਿਹਦੇ ਕੋਲੋਂ ਸੱਚ ਮਿਲੇਗਾ, ਕਿਹਨੂੰ ਸੱਚ ਦਿੱਤਾ ਜਾ ਸਕਦਾ, ਫਿਰ ਤੇ ਤੈਨੂੰ ਚੰਗਾ ਵਪਾਰੀ ਹੋ ਸਕਦਾ। ਪਰ ਜੇ ਤੂੰ ਝੂਠ ਦੀ ਨਗਰੀ ਵਿੱਚ ਆ ਕੇ ਆਖੇ ਵੀ ਮੈਂ ਸੱਚ ਦਾ ਵਪਾਰੀ ਹਾਂ ਜੀ, ਸੱਚ ਦਾ ਵਪਾਰ ਕਰ, ਉੱਥੇ ਨਾ ਕਿਸੇ ਨੇ ਤੇਰਾ ਸੱਚ ਲੈਣਾ ਕਿਉਂਕਿ ਕਿਸੇ ਨੂੰ ਸੱਚ ਦੀ ਪਰਖ ਨਹੀਂ। ਤੇ ਜਿੱਥੇ ਪਰਖ ਨਹੀਂ ਨਾ, ਤੇ ਬਾਬਾ ਕਬੀਰ ਸਾਹਿਬ ਕਹਿੰਦੇ ਸੱਜਣਾ ਉੱਥੇ ਗੰਢ ਨਾ ਖੋਲੀ, ਤੇਰੀ ਪੰਡ ਵਿੱਚ ਤੇਰੇ ਕੋਲ ਜੋ ਮਰਜ਼ੀ ਵੱਜਾ ਹੋਵੇ, ਜਿੱਥੇ ਤੇਰੇ ਉਸ ਵਸਤੂ ਤੇ ਪਦਾਰਥ ਦੀ ਪਰਖ ਨਹੀਂ ਉੱਥੇ ਉਹ ਬੰਨੀ ਪੰਡ ਨੂੰ ਕਦੇ ਖੋਲੀ ਨਾ, ਕਿਉਂਕਿ ਜਿੰਨੀ ਪੰਡ ਖੋਲੇਗਾ ਓਨਾ ਹੀ ਨੁਕਸਾਨ ਹੋਏਗਾ, ਜਿੰਨੀ ਪੰਡ ਖੋਲੇਗਾ ਓਨਾ ਹੀ ਘਾਟਾ ਪਏਗਾ। ਨਾ ਉੱਥੇ ਕਿਸੇ ਤੇਰੀ ਵਸਤੂ ਨੂੰ ਪਰਖਣਾ, ਨਾ ਉੱਥੇ ਕਿਸੇ ਵਸਤੂ ਤੇਰੀ ਦਾ ਕਿਸੇ ਕੋਲ ਕੋਈ ਮੁੱਲ ਹੋਣਾ। ਜੇ ਤੂੰ ਮੁੱਲ ਲੈਣਾ ਫਿਰ ਆਪਣੀ ਵਸਤੂ ਉੱਥੇ ਖੋਲੀ, ਪੰਡ ਉੱਥੇ ਖੋਲੀ ਜਿਸ ਜਿੱਥੇ ਉਸ ਪੰਡ ਦਾ ਮੁੱਲ ਜਾਣਨ ਵਾਲੇ ਨੇ। ਹੁਣ ਮਾਲਕ ਕਹਿੰਦੇ ਮਨ ਸੱਚ ਦਾ ਵਪਾਰੀ ਹੈ, ਮਨ ਨੂੰ ਸੱਚ ਦਾ ਵਣਜ ਕਰਨ ਵਾਲਾ ਬਣਾ। ਅਤੇ ਦੂਜੇ ਪਾਸੇ ਬਾਪੂ ਜੀ ਨਾਲ ਜ਼ਿਕਰ ਕਰਦੇ ਕਹਿੰਦੇ ਜੇ ਸੰਸਾਰ 'ਤੇ ਕਰਨਾ ਫਿਰ ਇਹ ਗੱਲ ਚੇਤਾ ਰੱਖੇ, ਸੰਸਾਰ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਇੱਥੇ ਝੂਠ ਹੀ ਹੈ, ਇਹ ਨਗਰੀ ਝੂਠ ਦੀ ਹੈ, ਇੱਥੇ ਤੇ ਸੱਚ ਅਮਾਵਸ, ਕੂੜ ਅਮਾਵਸ ਸੱਚ ਚੰਦਰਮਾ, ਇੱਥੇ ਤੇ ਸੱਚ ਦਾ ਚੰਨ ਲੁਕ ਜਾਂਦਾ ਹੈ, ਕੂੜ ਦੀ ਮੱਸਿਆ ਛਾ ਜਾਂਦੀ ਹੈ, ਤੇ ਚੇਤਾ ਰੱਖ, ਜਿੱਥੇ ਕੂੜ ਦੀ ਅਮਾਵਸ ਫੈਲੀ ਹੈ ਨਾ ਉੱਥੇ ਤੇਰਾ ਸੱਚ ਨਹੀਂ ਉਹ ਵਿਗਣਾ, ਉੱਥੇ ਤੇਰਾ ਸੱਚ, ਹਾਂ ਝੂਠ ਜਿੰਨਾ ਮਰਜ਼ੀ ਵੇਚ ਲਾ, ਝੂਠ ਜਿੰਨਾ ਮਰਜ਼ੀ, ਜਿੱਥੇ ਝੂਠ ਦੇ ਵਪਾਰੀ ਨੇ ਉੱਥੇ ਝੂਠ ਵਿਕੇਗਾ, ਜਿੱਥੇ ਸੱਚ ਦੇ ਵਪਾਰੀ ਨੇ ਉੱਥੇ ਸੱਚ ਵਿਕੇਗਾ। ਅਤੇ ਜਦੋਂ ਮਾਲਕ ਪਾਤਸ਼ਾਹ ਜੀ ਨੇ ਆਖਿਆ ਨਾ, ਕਹਿੰਦੇ ਭਾਈ ਜਿੰਨੀ ਸੱਚ ਵਣੰਜਿਆ ਹਰ ਜੀਓ, ਜਿਨ੍ਹਾਂ ਨੇ ਸੱਚ ਦਾ ਵਣਜ ਕੀਤਾ, ਕਹਿੰਦੇ ਭਾਈ ਗੁਰੂ ਦੀਆਂ ਨਜ਼ਰਾਂ 'ਚ ਸੇ ਪੂਰੇ ਸ਼ਾਹਾਰਾਂ। ਸ਼ਾਹੂਕਾਰ ਤਾਂ ਉਹ ਹੀ ਹੈ, ਝੂਠ ਦਾ ਵਪਾਰੀ ਕਿੰਨਾ ਕੁ ਚਿਰ ਵਪਾਰ ਕਰ ਲਏਗਾ ਜੀ। ਹੁਣ ਸੱਚ ਦੇ ਵਪਾਰੀ ਨੂੰ ਕੋਈ ਚਿੰਤਾ ਨਹੀਂ, ਉਹਨੂੰ ਪਤਾ ਹੈ ਮੇਰੇ ਕੋਲ ਸੱਚ ਹੈ, ਜਿਹੜਾ ਮਰਜ਼ੀ ਆ ਜੇ ਆਪਾਂ ਸੱਚ 'ਤੇ ਪਹਿਰਾ ਦੇ ਰਹੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਕਿਹਾ ਨਾ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਭਾਈ ਜਦੋਂ ਤੈਨੂੰ ਸੱਚ ਮਿਲੇ ਉਦੋਂ ਸੱਚ ਹੀ ਬੋਲ, ਝੂਠ ਨਾ ਬੋਲੀਐ, ਝੂਠ ਦਾ ਖਹਿੜਾ ਛੱਡ ਦੇ, ਕਿਉਂਕਿ ਆਪਾਂ ਵਪਾਰੀ ਝੂਠ ਦੇ ਨਹੀਂ ਹਾਂ। ਜੇ ਝੂਠ ਦਾ ਵਪਾਰੀ ਗੁਰੂ ਸਾਹਿਬ ਨੇ ਬਣਾਉਣਾ ਹੁੰਦਾ ਫਿਰ ਸੱਚ ਦੇ ਪੱਲੇ ਨਾਲ ਕਿਉਂ ਜੋੜਦੇ ਜੀ? ਅਤੇ ਮਾਲਕ ਨੇ ਤਾਂ ਆਪ ਸੱਚ ਦਾ ਪੱਲਾ ਫੜਿਆ, ਸੱਚ ਦਾ ਪੱਲਾ ਫੜ ਕੇ ਹੀ ਕਿਹਾ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੈ, ਪਾਪ ਕੀ ਜੰਝ ਲੈ ਕਬ ਲਾਉਂਦਾ ਆ ਸੱਚ ਉਦੋਂ। ਹੁਣ ਭਾਵੇਂ ਜਿੱਥੇ ਗੁਰੂ ਸਾਹਿਬ ਬੈਠੇ ਨੇ ਬਾਬਰ ਉੱਥੇ ਵੀ ਆਇਆ, ਲੈ ਗਏ ਆ ਨਾ ਸਾਰੀ ਨਗਰੀ, ਸਾਰਿਆਂ ਨੂੰ ਕੈਦ ਕਰਕੇ ਲੈ ਗਏ, ਗੁਰੂ ਨਾਨਕ ਸਾਹਿਬ ਨੂੰ ਵੀ ਨਾਲ ਹੀ ਲੈ ਕੇ ਗਿਆ ਆਪਣੀ ਕੈਦ ਵਿੱਚ। ਉਹ ਮੁੜ ਕੇ ਜਦੋਂ ਮਾਲਕ ਪਾਤਸ਼ਾਹ ਦੇ ਬਾਰੇ ਵਿੱਚ ਸਮਝਦਾ, ਜਾਣਦਾ, ਗੁਰੂ ਸਾਹਿਬ ਬਾਰੇ ਪਤਾ, ਫਿਰ ਗੁਰੂ ਸਾਹਿਬ ਨੂੰ ਛੱਡ ਦਿੰਦਾ ਨਾ ਆਜ਼ਾਦ ਕਰ। ਪਰ ਇੱਕ ਵਾਰੀ ਤਾਂ ਬੰਨ ਕੇ ਲੈ ਗਿਆ, ਕਿਉਂਕਿ ਉਹ ਕੂੜ ਦਾ ਵਪਾਰੀ ਹੈ, ਅਤੇ ਝੂਠ ਨੂੰ ਸੱਚ ਕਦੇ ਵੀ ਚੰਗਾ ਨਹੀਂ ਲੱਗਦਾ। ਝੂਠ ਨੂੰ ਸੱਚ ਕਿੱਥੇ ਪਾਉਂਦਾ ਜੀ? ਝੂਠ ਨੇ ਤਾਂ ਸਦਾ ਇਹੀ ਯਤਨ ਕੀਤਾ ਵੀ ਮੈਂ ਸੱਚ ਛੁਪਾ ਲਾਂ, ਸੱਚ ਲੁਕੋ ਲਾਂ, ਝੂਠ ਨੇ ਸਦਾ ਹੀ ਇਹ ਯਤਨ ਕੀਤਾ। ਜੇ ਝੂਠ ਯਤਨ ਕਰਦਾ ਹੈ ਨਾ ਵੀ ਮੈਂ ਸੱਚ ਲੁਕੋ ਲਾਂ, ਅਤੇ ਇੱਕ ਇਹ ਵੀ ਨਾਲ ਸੱਚ ਹੀ ਜੇ, ਸੱਚ ਕਦੇ ਲੁਕਿਆ ਨਹੀਂ। ਹਾਂ ਝੂਠ ਦਾ ਬੋਲਬਾਲਾ ਇੱਕ ਵਾਰੀ ਜ਼ਰੂਰ ਹੋ ਜਾਂਦਾ, ਵੇਖਣ ਵਾਲੇ ਨੂੰ ਲੱਗਦਾ ਵੀ ਝੂਠ ਜਿੱਤ ਗਿਆ, ਪਰ ਅਖੀਰ 'ਤੇ ਜਦੋਂ ਨਤੀਜਾ ਆਉਂਦਾ ਨਾ ਉਦੋਂ ਜਿੱਤਦਾ ਸੱਚ ਹੀ ਹੈ, ਉਦੋਂ ਤਾਂ ਸੱਚ ਦਾ ਹੀ ਪੱਲੜਾ ਭਾਰੀ ਹੁੰਦਾ, ਉਦੋਂ ਝੂਠ ਨਹੀਂ, ਝੂਠ ਮਰ ਜਾਂਦਾ, ਸੱਚ ਕਦੇ ਮਰਦਾ ਨਹੀਂ। ਹੁਣ ਮਾਲਕ ਪਾਤਸ਼ਾਹ ਨੇ ਉਦੋਂ ਵੀ ਆਖਿਆ ਵੀ ਭਾਈ ਪਾਪ ਕੀ ਜੰਝ ਲੈ ਕਾਬ ਲਾਉਂਦਾ ਆ, ਉਦੋਂ ਸੱਚ ਹੈ। ਬਾਬਰ ਨੂੰ ਬੜੀ ਤਕਲੀਫ ਹੋਈ ਵੀ ਸਾਨੂੰ ਕੀ ਆਖੀ ਜਾਂਦੇ ਨੇ ਵੀ ਪਾਪ ਦੀ ਜੰਝ ਲੈ ਕੇ, ਬਾਬਰ ਬੜਾ ਤੜਫਿਆ। ਉਦੋਂ ਇੱਕ ਵਾਰੀ ਉਹਨੇ ਕੈਦ ਕਰ ਲਿਆ ਨਾ ਸਾਰਿਆਂ ਨੂੰ, ਗੁਰੂ ਨਾਨਕ ਸਾਹਿਬ ਨੂੰ ਵੀ ਕੈਦ ਕਰ ਲਿਆ। ਬਾਪੂ ਨਾਨਕ ਜੀ ਕੈਦ ਵਿੱਚ ਬੈਠੇ ਵੀ ਉਹਨੂੰ ਜ਼ਬਰਦਸਤੀ ਜਾਂਦੇ ਨੇ ਵੀ ਸੱਜਣਾ ਤੇਰੀ ਕੋਈ ਬੰਦਿਆਂ ਵਾਲੀ ਗੱਲ ਤਾਂ ਹੈ ਨਹੀਂ, ਬਾਬਰ ਵਾਲੀ ਗੱਲ 'ਤੇ ਤੇਰੇ ਕੋਲ ਕੋਈ ਨਹੀਂ, ਤੂੰ ਤਾਂ ਜ਼ਬਰ ਹੈ। ਉਹਨੇ ਫਿਰ ਸਮਝਿਆ ਗੁਰੂ ਨਾਨਕ ਸਾਹਿਬ ਨੂੰ, ਉਹਨੇ ਸਮਝਿਆ। ਫਿਰ ਜਦੋਂ ਉਹਨੇ ਸਮਝਿਆ ਨਾ ਫਿਰ ਉਹ ਕਹਿੰਦਾ ਵੀ ਮੈਂ ਗਲਤ ਹਾਂ, ਗੁਰੂ ਨਾਨਕ ਸਾਹਿਬ ਠੀਕ ਨੇ, ਫਿਰ ਉਹ ਆਜ਼ਾਦ ਕਰ ਦਿੰਦਾ। ਜਦੋਂ ਸੱਚ ਦੀ ਸਮਝ ਲੱਗੀ ਫਿਰ ਸੱਚ ਨਾਲ ਜੁੜ ਗਿਆ, ਅਤੇ ਜਿੰਨਾ ਚਿਰ ਸੱਚ ਦਾ ਨਹੀਂ ਸੀ ਪਤਾ ਉਨਾ ਚਿਰ ਆਪਣੇ ਆਪ ਨੂੰ ਹੀ ਵੱਡਾ ਦੱਸੀ ਜਾਂਦਾ ਹੈ। ਬਸ ਇਸੇ ਰੂਪ 'ਚ ਜਿੰਨੀ ਸੱਚ ਵਣੰਜਿਆ ਹਰ ਜੀਓ ਸੇ ਪੂਰੇ ਸ਼ਾਹਾਰਾ, ਸੱਚ ਦਾ ਵਪਾਰ ਜਿਨ੍ਹਾਂ ਕੋਲ ਹੈ ਉਹ ਸ਼ਾਹੂਕਾਰ ਨੇ। ਫਿਰ ਨਾਲ ਬਹੁਤ ਖਜ਼ਾਨਾ ਤਿੰਨ ਪਹਿ ਹਰ ਜੀਓ, ਕਹਿੰਦੇ ਉਹਨਾਂ ਕੋਲ ਖਜ਼ਾਨਾ ਬਹੁਤ ਵੱਡਾ, ਉਹਨਾਂ ਦੇ ਖਜ਼ਾਨੇ 'ਚ ਕਦੇ ਕਮੀ ਨਹੀਂ ਆਉਂਦੀ, ਉਹਨਾਂ ਦੇ ਖਜ਼ਾਨੇ 'ਚ ਕਦੇ ਘਾਟਾ ਨਹੀਂ ਪੈਂਦਾ। ਉੱਥੇ ਤੇ ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਘਾਟਾ ਕਿੱਥੇ ਹੈ? ਆਪਾਂ ਪੜ੍ਹਦੇ ਹਾਂ ਜਦੋਂ ਸਤਿਗੁਰੂ ਦੀ ਬਾਣੀ, ਮਾਲਕ ਪਾਤਸ਼ਾਹ ਨੇ ਕਿਤੇ ਦੱਸਿਆ ਵੀ ਸੱਚ ਦੇ ਖਜ਼ਾਨੇ 'ਚ ਵੀ ਘਾਟਾ ਪਿਆ? ਭਾਈ ਜਿੱਥੇ ਵੀ ਜ਼ਿਕਰ ਨੇ, ਜ਼ਿਕਰ ਕੀਤਾ ਗੁਰੂ ਸਾਹਿਬ ਨੇ ਇਹੀ ਕਿਹਾ, ਖਾਵੈ ਖਰਚਾ ਰਲ ਮਿਲ ਭਾਈ ਤੋਟ ਨਾ ਆਵੈ ਵੱਧ ਹੋ ਜਾਏ, ਕਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਜਿੱਥੇ ਵੀ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਮਾਲਕ ਪਾਤਸ਼ਾਹ ਕਹਿੰਦੇ ਘਾਟਾ ਨਹੀਂ ਪੈਂਦਾ। ਤੇ ਚਰ ਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕ ਆਖਾਹੀਂ ਖਰਚ ਧਨ ਮਾਲ। ਜਿੱਥੇ ਵੀ ਸੱਚ ਦੀ ਗੱਲ ਕੀਤੀ ਖਜ਼ਾਨੇ 'ਚ ਕਦੇ ਕਮੀ ਨਹੀਂ ਆਈ। ਕਹਿੰਦੇ ਬਹੁਤ ਖਜ਼ਾਨਾ ਤਿੰਨ ਪੈ, ਬਹੁਤ ਵੱਡਾ ਖਜ਼ਾਨਾ ਉਹਨਾਂ ਦੇ ਕੋਲ ਹਰ ਜੀਉ। ਕਿਉਂ? ਕਿਉਂਕਿ ਹਰ ਕੀਰਤਨ ਉਹਨਾਂ ਨੂੰ ਘਾਟਾ ਨਹੀਂ ਨਾ, ਉਹ ਨਾਲ ਨਾਲ ਲਾਭ ਖੱਟੀ ਜਾਂਦੇ ਨੇ। ਘਾਟਾ ਕਿਵੇਂ ਪੈ ਜਾਏਗਾ? ਇੱਕ ਵਸਤੂ ਵੇਚੀ, ਉਹਦੇ ਵਿੱਚੋਂ ਲਾਭ ਮਿਲ ਗਿਆ, ਉਹਨੇ ਮਿਲੇ ਲਾਭ ਨੂੰ ਹੋਰ ਖਰਚ ਲਿਆ ਵੀ ਆਪਾਂ ਵਪਾਰ ਵਧਾਉਂਦੇ ਹਾਂ। ਹੁਣ ਸੁਭਾਵਿਕ ਜਿਹੀ ਗੱਲ ਹੈ, ਜੇ ਵਪਾਰ ਵਧਿਆ ਤਾਂ ਮੁਨਾਫਾ ਵਧੇਗਾ, ਮੁਨਾਫਾ ਘੱਟ ਥੋੜ੍ਹੀ ਸਕਦਾ। ਵਪਾਰੀ ਵਪਾਰ ਕਰਦਾ, ਵਸਤੂਆਂ ਵੇਚੀ ਜਾਂਦਾ, ਉਹ ਇਕੱਲੀਆਂ ਵੇਚਦਾ ਥੋੜ੍ਹੀ ਹੈ, ਨਾਲ ਹੋਰ ਖਰੀਦਦਾ ਵੀ ਹੈ ਨਾ। ਇੱਕ ਵਸਤੂ ਵੇਚ ਲਈਏ ਤਾਂ ਕਹਿੰਦਾ ਨਹੀਂ ਵੀ ਹੁਣ ਨਹੀਂ ਆਪਾਂ ਲੈ ਕੇ ਆਉਣੀ ਭਾਈ। ਉਹ ਜਿੰਨੀਆਂ ਵਸਤੂਆਂ ਵੇਚਦਾ ਉਹਨੂੰ ਪਤਾ ਲੱਗ ਜਾਂਦਾ ਵੀ ਇੰਨੀ ਕੁ ਵਸਤੂ ਦੀ ਇੱਥੇ ਡਿਮਾਂਡ ਹੈ, ਉਸ ਹਿਸਾਬ ਨਾਲ ਉਹ ਵੱਧ ਲੈ ਆਉਂਦਾ, ਉਹ ਹੋਰ ਖਰਚ ਲੈਂਦਾ, ਵਪਾਰ ਹੋਰ ਵਧਾ ਲੈ, ਦੁਕਾਨ ਹੋਰ ਵੱਡੀ ਕਰ ਲੈਂਦਾ। ਵਪਾਰੀ ਵੱਡਾ ਬਣ ਗਿਆ ਨਾ ਹੌਲੀ ਹੌਲੀ, ਪਹਿਲਾਂ ਛੋਟੇ ਤੋਂ ਹੌਲੀ ਹੌਲੀ ਕਰਦਿਆਂ ਕਰਦਿਆਂ ਬੜਾ ਵੱਡਾ ਵਪਾਰੀ ਬਣ। ਜੇ ਉਹ ਇਹੀ ਕਹੀ ਜਾਂਦਾ ਵੀ ਇੱਕ ਵਾਰੀ ਆਪਾਂ ਵਸਤੂ ਵੇਚ ਲਈ, ਹੁਣ ਦੂਜੀ ਵਾਰੀ ਨਹੀਂ ਲਿਆਉਣੀ, ਫਿਰ ਕਿੰਨਾ ਕੁ ਚਿਰ ਮੁਨਾਫਾ ਰਹਿੰਦਾ? ਉਹ ਨਾਲ ਨਾਲ ਵਪਾਰ ਕਰ ਰਿਹਾ, ਨਾਲ ਨਾਲ ਲਾਭ ਖੱਟ ਰਿਹਾ, ਲਾਭ ਖੱਟਦਾ ਹੋਇਆ ਨਾਲ ਨਾਲ ਆਪਣੇ ਵਪਾਰ ਵਿੱਚ ਵਾਧਾ ਵੀ ਕਰਦਾ। ਸਤਿਗੁਰੂ ਕਹਿੰਦੇ ਜਿਹੜੇ ਸੱਚ ਦੇ ਵਪਾਰੀ ਨੇ ਉਹ ਵਪਾਰ ਵੀ ਕਰਦੇ ਨੇ। ਇਸੇ ਕਰਕੇ ਤੇ ਭਗਤ ਰਵਿਦਾਸ ਜੀ ਨੇ ਕਿਹਾ ਨਾ, ਕੋ ਵਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਕੋਈ ਹੈ ਰੱਬ ਦਾ ਵਪਾਰੀ ਜਿਹੜਾ ਆ ਕੇ ਮੇਰੇ ਨਾਲ ਵਪਾਰ ਕਰੇ? ਉਹ ਮੇਰਾ ਤੇ ਟਾਂਡਾ ਗੱਡਾ ਭਰੀ ਜਾਂਦਾ, ਕਿਉਂਕਿ ਮੈਂ ਆਪਣੇ ਕੋਲ ਵਪਾਰ ਦੀਆਂ ਵਸਤੂਆਂ ਪਦਾਰਥ ਇਕੱਠੇ ਕਰੀ ਜਾਂਦਾ। ਕੋਈ ਮਿਲੇ ਵਪਾਰੀ? ਫਿਰ ਵਣਜ ਕਰੋ ਵਣਜਾਰਿਓ, ਵੱਖਰ ਲੇਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭਹੈ ਨਾਲ। ਇਹ ਵੀ ਵਪਾਰੀ ਨੇ, ਮਾਲਕ ਕਹਿੰਦੇ ਕਰ ਇਕੱਠੀ, ਸੱਚ ਰੂਪ ਵਸਤੂ ਇਕੱਠੀ ਕਰ। ਬਹੁਤ ਖਜ਼ਾਨਾ ਤਿੰਨ ਪੈ ਹਰ ਜੀਉ, ਹਰ ਕੀਰਤਨ ਲਾਹਾ ਰਾਮ। ਉਹਨਾਂ ਨੇ ਰੱਬ ਦੀ ਕੀਰਤੀ ਰੂਪ ਲਾਹਾ ਦਿਨ ਰਾਤ ਖੱਟਿਆ, ਦਿਨ ਰਾਤ ਖੱਟਿਆ। ਉਹ ਦਿਨ ਰਾਤ ਕੀ ਕਰਦੇ? ਆਪ ਜੁੜੇ, ਆਪ ਬੰਦਗੀ ਕਰ ਰਹੇ, ਹੋਰਨਾਂ ਨੂੰ ਜੋੜ ਰਹੇ, ਜਿੱਥੇ ਜੋੜ ਰਹੇ ਵਪਾਰ 'ਚ ਵਾਧਾ ਕਰ ਰਹੇ ਨੇ, ਜਿੱਥੇ ਵਪਾਰ 'ਚ ਵਾਧਾ ਹੋ ਰਿਹਾ ਉੱਥੇ ਨਾਲ ਨਾਲ ਆਪਣੀ ਬੰਦਗੀ ਵਿੱਚ ਵੀ ਵਾਧਾ ਹੋ ਰਿਹਾ। ਜਿਵੇਂ ਜਿਵੇਂ ਬੰਦਗੀ 'ਚ ਵਾਧਾ ਹੋਈ ਜਾਂਦਾ, ਤਿਵੇਂ ਤਿਵੇਂ ਲਾਹਾ

ਫਿਰ ਅਗਲੀਆਂ ਪੰਕਤੀਆਂ 'ਚ ਸਾਹਿਬ ਕਹਿੰਦੇ ਜਿਨ੍ਹਾਂ ਕੋਲ ਸੱਚ ਦਾ ਵਪਾਰ ਹੈ ਨਾ, ਜਿਹੜੇ ਸੱਚ ਦੇ ਵਪਾਰੀ, ਉੱਥੇ ਕਾਮ ਨਹੀਂ ਹੈ, ਉੱਥੇ ਕ੍ਰੋਧ ਨਹੀਂ ਹੈ, ਉੱਥੇ ਲੋਭ ਵੀ ਨਹੀਂ। ਸੱਚ ਦਾ ਵਪਾਰ ਕਰਨ ਵਾਲੇ ਵਿਭਚਾਰਾਂ ਤੋਂ ਉੱਪਰ ਉੱਠ ਜਾਂਦੇ ਨੇ। ਕਾਮ ਕ੍ਰੋਧ ਨਾ ਲੋਭ ਵਿਆਪੈ, ਵਿਆਪਦੇ ਨਹੀਂ, ਲੱਗਦੇ ਨਹੀਂ ਉਹਨਾਂ ਨੂੰ। ਜੋ ਜਨ ਜਿਹੜੇ ਸੇਵਕ ਪ੍ਰਭ ਸਿਉਂ ਰਾਤਿਆ, ਰੱਬ ਨਾਲ ਰੱਤੇ ਗਏ, ਜੁੜ ਗਏ ਜਿਹੜੇ ਰੱਬ ਨਾਲ, ਸੱਚ ਨਾਲ ਜੁੜ ਗਏ, ਉਹ ਝੂਠ ਦਾ ਕਿੱਥੇ ਪ੍ਰਭਾਵ ਪਏਗਾ ਜੀ? ਕਾਮ ਝੂਠ ਹੈ, ਕ੍ਰੋਧ ਝੂਠ ਹੈ, ਲੋਭ ਝੂਠ ਹੈ। ਕਿਉਂ? ਕਿਉਂਕਿ ਕਾਮ ਕੁਝ ਚਿਰ ਬਾਅਦ ਬਿਣਸ ਜਾਂਦਾ। ਇੱਕ ਵੇਲੇ ਇਨਸਾਨ ਨੂੰ ਕ੍ਰੋਧ ਚੜ੍ਹਦਾ ਹੈ, ਕੁਝ ਚਿਰ ਬਾਅਦ ਬਿਣਸ ਜਾਂਦਾ ਹੈ। ਇੱਕ ਵਾਰੀ ਮਨ ਲਾਲਚੀ ਹੋਇਆ, ਕੁਝ ਚਿਰ ਬਾਅਦ ਲਾਲਚ ਖਤਮ ਹੋਇਆ। ਇੱਕ ਵਾਰੀ ਵਸਤੂ ਵੇਖੀ, ਅੰਦਰ ਲੋਭ ਪੈਦਾ ਹੋ ਗਿਆ, ਉਹ ਵਸਤੂ ਅੱਖਾਂ ਤੋਂ ਪਰੋਖੇ ਹੋਈ, ਲੋਭ ਵੀ ਚਲੇ ਗਏ, ਕਾਮ ਵੀ ਚਲੇ ਗਿਆ, ਕ੍ਰੋਧ ਵੀ ਚਲੇ, ਨਾਸ਼ ਹੋ ਗਏ ਇਹ। ਉਹ ਜਿਹੜੀ ਕਾਮ ਦੀ ਜਾਂ ਕ੍ਰੋਧ ਦੀ ਵਿਚਾਰ ਸੀ, ਉਹ ਕੁਝ ਚਿਰ ਬਾਅਦ, ਇੱਕ ਵਾਰੀ ਕਾਮ ਨੇ ਬੜਾ ਜ਼ੋਰ ਪਾਇਆ ਪਰ ਕੁਝ ਪਲ ਬਾਅਦ ਬਿਣਸ ਗਿਆ, ਕ੍ਰੋਧ ਨੇ ਬੜਾ ਜ਼ੋਰ ਪਾਇਆ ਬਸ ਉਹ ਜੇ ਪਲ ਦੋ ਪਲ ਇਨਸਾਨ ਆਪਣੇ ਮਨ 'ਤੇ ਕਾਬੂ ਰੱਖ ਲਏ ਨਾ ਜੀ, ਤਾਂ ਬਹੁਤ ਕੁਝ ਵਿਗੜਨ ਤੋਂ ਸੰਭਲ ਜਾਂਦਾ ਹੈ। ਪਰ ਉਹੀ ਪਲ ਦੋ ਪਲ ਮਨ 'ਤੇ ਕਾਬੂ ਰੱਖਣਾ ਹੀ ਯੋਧਿਆਂ ਵਾਲੀ ਖੇਡ ਬਣ ਜਾਂਦੀ ਹੈ, ਆਉਂਦਾ ਹੀ ਨਹੀਂ ਕਾਬੂ, ਨਾ ਕ੍ਰੋਧ ਵੇਲੇ ਨਾ ਕਾਮ। ਕਿਸੇ ਵੀ ਵਿਕਾਰ ਦੀ ਆਪਾਂ ਗੱਲ ਕਰੀਏ, ਕਾਮ ਕ੍ਰੋਧ ਲੋਭ ਮੋਹ, ਜੇ ਦੋ ਚਾਰ ਪਲ ਮਨ ਆਪਣੇ ਆਪ 'ਤੇ ਕਾਬੂ ਰੱਖ ਜਾਏ, ਫਿਰ ਤਾਂ ਯੋਧਾ, ਫਿਰ ਤਾਂ ਉਹਨੇ ਤੋਂ ਜਿੱਤ ਜਾਂਦਾ, ਅਤੇ ਜੇ ਨਹੀਂ ਫਿਰ ਵਿਗਾੜ ਬਹੁਤ ਕੁਛ ਲੈਂਦਾ। ਕ੍ਰੋਧ ਬਸ ਹੋਇਆ ਬੜਾ ਕੁਝ ਵਿਗਾੜ ਲੈਂਦਾ, ਕਾਮ ਬਸ ਹੋਇਆ ਬੜਾ ਕੁਝ ਵਿਗਾੜ ਲੈਂਦਾ, ਲੋਭ ਬਸ ਹੋਇਆ ਕਿੰਨਾ ਕੁਛ। ਹੁਣ ਮਾਲਕ ਕਹਿੰਦੇ ਜਿੱਥੇ ਸੱਚ ਹੈ ਉੱਥੇ ਇਹਨਾਂ ਦਾ ਜ਼ੋਰ ਨਹੀਂ ਚੱਲਦਾ, ਉੱਥੇ ਜ਼ੋਰ ਕਿਹਦਾ ਹੈ? ਉੱਥੇ ਸੱਚ ਦਾ ਹੀ ਜ਼ੋਰ ਹੈ, ਉੱਥੇ ਕਾਮ ਕ੍ਰੋਧ ਲੋਭ ਦਾ ਜ਼ੋਰ ਨਹੀਂ। ਇਹ ਬਿਣਸ ਜਾਂਦੇ ਨੇ, ਇਹ ਨਾਸ਼ ਹੋ ਜਾਂਦੇ ਨੇ, ਪਰ ਸੱਚ ਨੇ ਤਾਂ ਸੱਚ ਹੀ ਰਹਿਣਾ। ਪ੍ਰੇਮ ਜਿਹੜੀ, ਬੰਦਗੀ ਜਿਹੜੀ ਹੈ, ਉਹ ਨਹੀਂ ਬਿਣਸਦੀ, ਉਹ ਤਾਂ ਹਰ ਪਲ ਮਨ ਨੂੰ ਕੀ ਕਰਦੀ, ਧੀਰਜ ਧਰਵਾਸ, ਮਨ ਦੇ ਅੰਦਰ ਪ੍ਰੇਮ ਦਿਨ ਬ ਦਿਨ ਵਧੀ ਜਾਂਦਾ, ਬੰਦਗੀ ਪ੍ਰਤੀ ਪ੍ਰੇਮ ਦਿਨ ਬ ਦਿਨ ਵਧੀ ਜਾਂਦਾ। ਵਿਕਰਨ ਵਾਲੇ ਪਾਸੇ ਤੋਂ ਫਿਰ ਜੀਵ ਬਚਦਾ ਜਾਂਦਾ। ਸਤਿਗੁਰੂ ਕਹਿੰਦੇ ਜਿਹੜੇ ਸੱਚ ਨਾਲ ਰਤੇ ਗਏ ਭਾਈ, ਉਹਨਾਂ ਨੂੰ ਵਿਕਾਰਾਂ ਨੇ ਪ੍ਰਭਾਵ ਨਹੀਂ ਪਾਇਆ ਉਹਨਾਂ 'ਤੇ, ਉਹ ਇੱਕ ਨੂੰ ਹੀ ਜਾਣਦੇ ਨੇ, ਇੱਕ ਨੂੰ ਹੀ ਮੰਨਦੇ ਨੇ, ਅਤੇ ਇੱਕ ਦੇ ਰੰਗ ਵਿੱਚ ਰਤੇ ਰਹਿੰਦੇ ਨੇ। ਉਹਨਾਂ ਨੇ ਆਪਣੇ ਮਨ ਤੋਂ ਕਦੇ ਰੰਗ ਬਿਣਸਣ ਨਹੀਂ ਦਿੱਤਾ, ਉਹ ਸੱਚ ਦੇ ਵਿੱਚ ਹੀ ਰਤੇ ਰਹੇ, ਅਤੇ ਸੱਚ

0: ਫਿਰ ਜੀ ਅਗਲੀਆਂ ਪੰਕਤੀਆਂ 'ਚ ਸਾਹਿਬ ਕਹਿੰਦੇ ਲੱਗ ਸੰਤ ਚਰਨੀ ਪੜੇ ਸ਼ਰਨੀ, ਗੁਰੂ ਦੇ ਚਰਨੀ ਲੱਗ ਗਏ, ਉਹਦੀ ਸ਼ਰਨ ਵਿੱਚ ਪੈ ਗਏ, ਮਨ ਤਿੰਨਾਂ ਉਹ ਮਾਹਾ, ਉਸ ਮਨ ਦੇ ਵਿੱਚ ਉਤਸ਼ਾਹ ਬਣ ਜਾਂਦਾ। ਦੁਕਾਨ ਨਵੀਂ ਨਵੀਂ ਤੋਰੀ ਹੋਵੇ ਨਾ, ਜਿਵੇਂ ਜਿਵੇਂ ਰਿਸਪੋਂਸ ਮਿਲਦਾ ਤਿਵੇਂ ਤਿਵੇਂ ਦੁਕਾਨਦਾਰ ਦਾ ਉਤਸ਼ਾਹ ਵਧੀ ਜਾਂਦਾ। ਜੇ ਉਹਨੂੰ ਪਤਾ ਲੱਗ ਜੇ ਵੀ ਵਾਕਈ ਭਾਈ ਮੇਰਾ ਹੁਣ ਕੰਮ ਤੁਰ ਪੈਣਾ, ਉਹਨੂੰ ਚੰਗਾ ਨਾ ਅੱਗੋਂ ਮੁਨਾਫਾ ਦਿਸਣ ਲੱਗ ਪੈਂਦਾ, ਉਹਦਾ ਉਤਸ਼ਾਹ ਵਧੀ ਜਾਂਦਾ। ਅਤੇ ਜੇ ਉਹਨੂੰ ਮੁਨਾਫਾ ਨਾ ਦੱਸੇ ਫਿਰ ਉਹ ਵਿਚਾਰਾ ਉਦਾਸ ਹੋਈ ਜਾਂਦਾ। ਮਾਲਕ ਕਹਿੰਦੇ ਸੱਚ ਦਾ ਵਪਾਰੀ ਸੱਚ ਦਾ ਵਪਾਰ ਕਰਨ ਲੱਗਾ, ਗੁਰੂ ਨੇ ਹੌਂਸਲਾ ਦੇ ਕੇ ਤੋਰਿਆ, ਪਰਵਾਹ ਨਾ ਕਰ ਮੈਂ ਤੇਰੇ ਨਾਲ ਹਾਂ। ਤੁਰ ਪਿਆ, ਜਦੋਂ ਤੁਰਿਆ ਉਦੋਂ ਬੜਿਆਂ ਨੇ ਇਹ ਵੀ ਕਿਹਾ ਵੀ ਤੂੰ ਕਿਹੜੇ ਕੰਮੀ ਪਿਆ, ਪਰ ਕਹਿੰਦਾ ਵੀ ਨਹੀਂ, ਇੱਕ ਵਾਰੀ ਮੈਂ ਸੱਚ ਦਾ ਵਪਾਰ ਕਰਨਾ ਹੈ। ਹੁਣ ਉਹ ਸੱਚ ਦਾ ਵਪਾਰ ਕਰਦਾ ਕਰਦਾ ਲੱਭੀ ਵੀ ਉਹੀ ਵਿਗਿਆ ਜਿਹੜੇ ਸੱਚ ਦੇ ਵਪਾਰੀ ਹੋਣ, ਜਿਵੇਂ ਉੱਡਦੇ ਕੋ ਉੱਡਤਾ ਮਿਲੇ, ਤੁਰਦੇ ਕੋ ਤੁਰਦਾ ਹੁਣ, ਜਿਹੜਾ ਸੱਚ ਦਾ ਵਪਾਰੀ ਉਹਨੂੰ ਸੱਚ ਦਾ ਵਪਾਰੀ ਹੀ ਮਿਲਣਾ, ਅਤੇ ਜਿਹੜਾ ਝੂਠ ਦਾ ਉਹਨੂੰ ਝੂਠ ਮਿਲੀ ਜਾਂਦਾ। ਜਦੋਂ ਇਹ ਤੁਰਿਆ ਅਤੇ ਉਦੋਂ ਕਿਤੇ ਨਾ ਕਿਤੇ ਮਨ ਅੰਦਰ ਇਹ ਵੀ ਸੀ ਵੀ ਪਤਾ ਨਹੀਂ ਕਿਸ ਤਰ੍ਹਾਂ ਨਿਬੜਨੀ ਹੈ, ਪਰ ਨਾਲ ਹੌਂਸਲਾ ਇਹ ਸੀ ਵੀ ਗੁਰੂ ਮੇਰੇ ਨਾਲ ਹੈ ਨਾ, ਮੇਰਾ ਸ਼ਾਹੂਕਾਰ ਮੇਰੇ ਨਾਲ ਹੈ, ਵੀ ਜੇ ਘਾਟਾ ਪੈਣ ਵੀ ਲੱਗਾ ਤਾਂ ਉਹਨੇ ਸਾਂਭ ਲੈਣਾ। ਤੁਰ ਪਿਆ, ਹੌਲੀ ਹੌਲੀ ਚੰਗਾ ਰਸ ਮਿਲਿਆ ਨਾ, ਚੰਗਾ ਪ੍ਰੇਮ ਮਿਲਿਆ, ਚੰਗਾ ਪਿਆਰ ਮਿਲਿਆ, ਸੱਚ ਚੰਗਾ ਮਿਲਿਆ ਨਾ, ਵਪਾਰ ਵਿੱਚ ਵਾਧਾ, ਤਿਵੇਂ ਤਿਵੇਂ ਮਨ ਦਾ ਉਤਸ਼ਾਹ ਵੱਧਦਾ ਗਿਆ। ਫਿਰ ਗੁਰੂ ਅੱਗੇ ਆਪਾਂ ਸਮਰਪਿਤ ਹੀ ਕਰਤਾ ਵੀ ਮੈਂ ਤਾਂ ਜੀ ਹੁਣ ਤੁਹਾਡੇ ਕੋਲ ਹੀ ਹਾਂ, ਤੁਸੀਂ ਸ਼ਾਹੂਕਾਰ ਹੋ, ਮੈਂ ਤੁਹਾਡੇ ਅੰਡਰ ਰਹਿ ਕੇ ਆਪਣਾ ਵਪਾਰ ਕਰਨ ਵਾਸਤੇ ਤਿਆਰ ਹਾਂ। ਉਹ ਵਪਾਰ 'ਚ ਉਹਨੂੰ ਵਾਧਾ ਦੱਸਿਆ। ਮਾਲਕ ਕਹਿੰਦੇ ਜਿਵੇਂ ਜਿਵੇਂ ਵਾਧਾ ਦੱਸਿਆ ਤਿਵੇਂ ਤਿਵੇਂ ਮਨ ਨੂੰ ਉਤਸ਼ਾਹ ਬਣਦਾ ਗਿਆ। ਇਹ ਨਹੀਂ ਦੁਨੀਆਂ 'ਤੇ ਇਕੱਲੇ ਝੂਠ ਦੇ ਵਪਾਰੀ ਨੇ, ਫਿਰ ਜਦੋਂ ਦੱਸਿਆ ਨਾ ਵੀ ਦੁਨੀਆਂ 'ਤੇ ਸੱਚ ਦੇ ਵਪਾਰੀ ਵੀ ਹੈਨ, ਉਵੇਂ ਉਵੇਂ ਮਨ ਨੂੰ ਉਤਸ਼ਾਹ ਬਣਦਾ ਗਿਆ, ਮਨ ਦੇ ਵਿੱਚ ਚਾਅ ਬਣਦਾ ਗਿਆ। ਫਿਰ ਬਿਨਵੰਤ ਨਾਨਕ ਜਿਨ ਨਾਮ ਪੱਲੇ ਸਹੀ ਸੱਚੇ ਸ਼ਾਹ, ਨਾਨਕ ਜੀ ਬੇਨਤੀ ਕਰਦੇ ਵੀ ਜਿਨ੍ਹਾਂ ਦੇ ਪੱਲੇ ਨਾਮ ਹੈ, ਸਾਹਿਬ ਕਹਿੰਦੇ ਉਹ ਸੱਚੇ ਸ਼ਾਹੂਕਾਰ ਨੇ, ਉਹੀ ਅਸਲ ਦੇ ਵਿੱਚ ਵੱਡੇ ਨੇ, ਉਹੀ ਅਸਲ ਦੇ ਵਿੱਚ ਵੱਡੇ ਸ਼ਾਹੂਕਾਰ ਅਤੇ ਵੱਡੇ ਵਪਾਰੀ ਨੇ। ਫਿਰ ਅਗਲਾ ਪਦਾ ਆਰੰਭਿਆ ਜੀ, ਨਾਨਕ ਸੋਈ ਸਿਮਰੀ ਹੈ ਹਰ ਜੀਓ, ਹੇ ਨਾਨਕ ਜੀਓ ਉਹ ਅਕਾਲ ਪੁਰਖ ਪਰਮੇਸ਼ਵਰ ਨੂੰ ਸਿਮਰੋ, ਜਾ ਕੀ ਕੱਲ ਧਾਰੀ ਰਾਮ, ਜਿਹਦੀ ਸਾਰੀ ਸ੍ਰਿਸ਼ਟੀ ਧਾਰੀ ਹੋਈ ਹੈ, ਜਿਹਨੇ ਸਾਰੀ ਸ੍ਰਿਸ਼ਟੀ ਨੂੰ ਸਿਰਜਿਆ ਅਤੇ ਬਣਾਇਆ ਹੈ।
1: ਦੁੱਖ ਰੋਗ ਨਾ ਪਾਉ ਬਿਆਪੈ,

ਫਿਰ ਜੀ ਅਗਲੀ ਪੰਕਤੀ, ਗੁਰਮੁਖ ਮਨੋ ਨਾ ਵਿਸਰੈ ਹਰ ਜੀਉ। ਗੁਰੂ ਦੇ ਦੁਆਰਾ ਫਿਰ ਕੀ ਹੋਇਆ, ਉਹ ਮਨ ਚੋਂ ਕਦੇ ਵਿਸਰਿਆ ਨਹੀਂ। ਕਰਤਾ ਪੁਰਖ ਮੁਰਾਰੀ ਰਾਮ, ਉਹ ਕਰਤਾ ਪੁਰਖ ਜਿਹੜਾ ਸਾਰੀਆਂ ਥਾਵਾਂ ਦੇ ਉੱਤੇ ਵਿਆਪਕ ਹੈ, ਵਸਿਆ ਹੋਇਆ, ਜਿਹੜਾ ਹਰ ਜੀਵ ਦੀ ਸੰਭਾਲ ਕਰਨ ਵਾਲਾ ਅਤੇ ਹਰ ਇੱਕ ਨੂੰ ਨਾਸ਼ ਕਰਨ ਵਾਲਾ ਹੈ। ਹਰ ਇੱਕ ਨੂੰ, ਹਰ ਇੱਕ ਤੋਂ ਭਾਵ ਜਿਹੜਾ ਦੂਤ, ਜਿਹੜਾ ਦੈਂਤ, ਜਿਹੜਾ ਉਹਨਾਂ ਨੂੰ ਨਾਸ਼ ਕਰਨ ਵਾਲਾ, ਹਰ ਜੀਵ ਨੂੰ ਬਣਾਉਣ ਵਾਲਾ ਵੀ ਹੈ ਅਤੇ ਹਰ ਜੀਵ ਦਾ ਉਹ ਨਾਸ਼ ਕਰਨ ਵਾਲਾ ਵੀ। ਸਾਹਿਬ ਕਹਿੰਦੇ ਗੁਰੂ ਦੇ ਰਾਹੀਂ ਜਦੋਂ ਸੱਚ ਦਾ ਪੱਲਾ ਫੜਿਆ, ਸੱਚ ਨਾਲ ਐਸਾ ਪ੍ਰੇਮ ਬਣਿਆ, ਐਸੀ ਪ੍ਰੀਤ ਬਣੀ, ਉਹ ਮਨ 'ਚੋਂ ਕਦੇ ਵਿਸਰਿਆ ਨਹੀਂ, ਕਦੇ ਭੁੱਲਿਆ ਨਹੀਂ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਿਰਜਣ ਵਾਲਾ ਅਤੇ ਬਣਾਉਣ ਵਾਲਾ। ਹੁਣ ਦੁੱਖ ਰੋਗ ਨਾ ਭਾਉ ਬਿਆਪੈ, ਹੁਣ ਨਾ ਕੋਈ ਦੁੱਖ, ਨਾ ਕੋਈ ਰੋਗ, ਨਾ ਕੋਈ ਡਰ, ਕੁਝ ਨਹੀਂ ਹੈ। ਜਿਨੀ ਹਰ ਹਰ ਧਿਆਇਆ, ਜਿਨ੍ਹਾਂ ਨੇ ਉਹਦੇ ਨਾਲ ਆਪਣਾ ਆਪਾ ਜੋੜ ਲਿਆ, ਉਹਨਾਂ ਨੂੰ ਫਿਰ ਕੋਈ ਦੁੱਖ ਰੋਗ ਨਹੀਂ, ਕੋਈ ਭਾਉ ਨਹੀਂ, ਕੁਝ ਨਹੀਂ। ਉਹ ਰਹਿਤ ਹੋ ਗਏ, ਇਹਨਾਂ ਤੋਂ ਸਹਿਜ ਪਦ ਵਿੱਚ ਟਿਕ ਗਏ। ਸੰਤ ਪ੍ਰਸਾਦ ਤਰੇ ਭਵ ਜਲ, ਗੁਰੂ ਦੀ ਕਿਰਪਾ ਸਦਕਾ ਫਿਰ ਉਹ ਭਵ ਜਲ ਸਾਗਰ ਤਰ ਜਾਂਦੇ ਨੇ। ਪੂਰਬ ਲਿਖਿਆ ਪਾਇਆ ਅਤੇ ਉਹਨਾਂ ਨੂੰ ਆਪਣੇ ਕੀਤੇ ਹੋਏ ਕਰਮਾਂ ਦਾ ਲਿਖਿਆ

ਹੋਰ ਤੇ ਕੁਝ ਵੀ ਨਹੀਂ। ਔਰ ਉਦੋਂ ਵੀ ਵਰਨ ਵੰਡ ਬੜੀ ਸ਼ਾਤਰਨਤਾ ਨਾਲ ਕੀਤੀ, ਇੱਕ ਪਾਸੇ ਅੰਮ੍ਰਿਤਸਰ ਸਾਹਿਬ, ਦੂਜੇ ਪਾਸੇ ਨਨਕਾਣਾ ਸਾਹਿਬ, ਬਾਰਡਰ ਵਿਚਕਾਰ। ਜਦੋਂ ਵੀ ਲੜਨਗੇ ਨਨਕਾਣਾ ਸਾਹਿਬ ਵਾਲੇ ਅੰਮ੍ਰਿਤਸਰ ਸਾਹਿਬ ਵਾਲਿਆਂ ਨਾਲ ਹੀ ਲੜਨਗੇ, ਨੁਕਸਾਨ ਜਦੋਂ ਵੀ ਹੋਏਗਾ ਇੱਕੋ ਧਿਰ ਦਾ ਹੋਣਾ, ਭਾਵੇਂ ਦੋਵੇਂ ਪਾਸੇ ਵੱਖਰੇ ਵੱਖਰੇ ਨੇ। ਬੜੀ ਦੂਰ ਅੰਦੇਸ਼ੀ ਨਾਲ ਇਹ ਕੁਝ ਕੀਤਾ ਉਦੋਂ ਵੀ, ਅਤੇ ਜਿਨ੍ਹਾਂ ਨੇ 47 ਹੰਢਾਈ ਨਾ, ਅੱਜ ਵੀ ਉਹਨਾਂ ਪੁਰਖਿਆਂ ਤੋਂ, ਬਜ਼ੁਰਗਾਂ ਤੋਂ ਕਿਤੇ ਪੁੱਛ ਕੇ ਕਿਤੇ ਕਿਤੇ ਉਹ ਬਜ਼ੁਰਗ ਮਿਲ ਜਾਂਦੇ ਜੀ, ਅੱਜ ਵੀ ਜਿਨ੍ਹਾਂ ਨੇ 47 ਵੇਲੇ ਹੋਸ਼ ਜਿਨ੍ਹਾਂ ਨੇ ਸੰਭਾਲੀ ਹੋਈ ਸੀ, ਜਿਨ੍ਹਾਂ ਦੀ ਉਮਰ 12-15 ਸਾਲਾਂ ਦੀ ਸੀ ਨਾ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਉਦੋਂ ਕੀ ਕੁਝ ਵਾਪਰਿਆ। ਖੁੱਸਿਆ ਤਾਂ ਸਾਡੇ ਕੋਲੋਂ, ਸਾਡਾ ਲਾਹੌਰ ਹੀ ਹੈ, ਖੁੱਸਿਆ ਤਾਂ ਸਾਡੇ ਕੋਲੋਂ, ਸਾਡਾ ਨਨਕਾਣਾ ਸਾਹਿਬ ਹੀ ਹੈ, ਪੰਜਾ ਸਾਹਿਬ ਹੀ ਹੈ ਨਾ ਖੁੱਸਿਆ ਸਾਡੇ ਕੋਲੋਂ, ਕਿਸੇ ਦਾ ਕੀ ਗਿਆ? ਸਾਡਾ ਰਾਜ ਖੁੱਸਿਆ, ਅਫਗਾਨਿਸਤਾਨ ਖੁੱਸਿਆ ਸਾਡੇ, ਸਾਡਾ ਸੀ ਉਹ, ਗਿਆ ਕਿਸੇ ਦਾ ਕੁਝ? ਆ ਜਿਹੜਾ ਹੁਣ ਸਾਡੇ ਕੋਲ ਪੰਜਾਬ ਦਾ ਹਿੱਸਾ ਜਿਹਨੂੰ ਕਹੀ ਜਾਂਦੇ ਹਾਂ, ਫਲੌਰ ਤੋਂ ਪਰੇ ਪਰੇ ਹੀ ਪੰਜਾਬ ਸੀ, ਔਰ ਆ ਉਰਲਾ ਬੰਨਾ 'ਤੇ ਪਹਿਲਾਂ ਹੀ ਅੰਗਰੇਜ਼ਾਂ ਨੂੰ ਦਿੱਤਾ ਹੋਇਆ ਸੀ ਵੀ ਤੁਹਾਡਾ ਹੀ ਹੈ ਭਾਈ, ਫਲੌਰ ਤੋਂ ਪਰਲਾ ਪਾਸਾ ਪੰਜਾਬ ਦਾ ਹੈ, ਜਿਹਨੂੰ ਆਪਾਂ ਪਹਿਲਾ ਪੰਜਾਬ, ਸੰਤਾ ਵੰਡ ਤੋਂ ਪਹਿਲਾਂ ਦਾ ਪੰਜਾਬ ਕਹਿ ਲਿਓ, ਉਰਲਾ ਪਾਸਾ 'ਤੇ ਪਹਿਲਾਂ ਹੀ ਅੰਗਰੇਜ਼ਾਂ ਨੂੰ ਦੇਤਾ ਸੀ ਵੀ ਲਓ ਭਾਈ, ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਸੰਧੀ ਕੀਤੀ ਹੈ, ਉਹ ਤਾਂ ਪਹਿਲਾਂ ਹੀ ਦਿੱਤਾ ਹੋਇਆ ਉਹਨੇ ਵੀ ਇਹ ਤੁਹਾਡਾ ਹਿੱਸਾ, ਅਤੇ ਉੱਧਰਲਾ ਪਾਸਾ ਸਤਲੁਜ ਤੋਂ ਪਰੇ ਪਰੇ ਪੰਜਾਬ ਸਾਡਾ, ਅਤੇ ਸਾਡੇ ਕੋਲੋਂ ਹੀ ਖੁੱਸਿਆ ਇੱਧਰਲਾ ਪਾਸਾ 'ਤੇ। ਹੁਣ ਖਿਆਲ ਕਰੋ ਵੀ ਅਸੀਂ ਗਵਾਇਆ ਕੀ ਕੁਛ ਹੈ ਉਦੋਂ ਵੀ ਅਤੇ ਅੱਜ ਵੀ, ਅੱਜ ਵੀ ਗਵਾ ਰਹੇ ਹਾਂ। ਖੈਰ, ਗੁਰੂ ਬਾਬਾ ਜੀ ਦੀ ਬਾਣੀ ਦਾ ਆਪਾਂ ਇੱਕ ਪਾਵਨ ਬਚਨ ਪੜ੍ਹਿਆ ਆਰੰਭਤਾ ਵਿੱਚ ਮੰਗਲਾਚਰਨ ਦੇ ਰੂਪ 'ਚ, ਸਾਹਿਬ ਜੀ ਨੇ ਨਾ ਇੱਕ ਜ਼ਿਕਰ ਬਹੁਤ ਪਿਆਰਾ ਕੀਤਾ ਬਾਣੀ 'ਚ। ਜਦੋਂ ਰਾਜਾ ਵਾੜ ਨੂੰ ਖਾਣ ਲੱਗ ਜਾਏ ਨਾ, ਰਾਜਾ ਖੇਤ ਨੂੰ ਖਾਣ ਲੱਗ ਜਾਏ, ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਰੱਖੇਗਾ ਕੌਣ? ਕੱਲ ਆਈ ਕੁੱਤੇ ਮੂੰਹੀ ਖਾਜ ਹੋਆ, ਮੁਰਦਾਰ ਗੁਸਾਈ ਰਾਜੇ ਪਾਪ ਕਮਾਉਂਦੇ। ਉਲਟੀ ਵਾੜ ਖੇਤ ਕੌਖਾ ਜੀ, ਅਤੇ ਜਿੱਥੇ ਰਾਜੇ ਹੀ ਪਾਪੀ ਹੋ ਜਾਣ, ਪ੍ਰਜਾ ਦਾ ਰਾਖਾ ਕੌਣ ਹੈ? ਰਾਜਾ ਪ੍ਰਜਾ ਵਿੱਚ ਫਰਕ ਕਰਦਾ ਜੀ? ਜੇ ਰਾਜਾ ਪ੍ਰਜਾ ਵਿੱਚ ਫਰਕ ਕਰਨ ਲੱਗ ਜਾਏ ਫਿਰ ਤਾਂ ਉਹ ਇੱਕ ਧਿਰ ਦਾ ਰਾਜਾ ਹੋ ਗਿਆ ਨਾ, ਫਿਰ ਪ੍ਰਜਾ ਦਾ ਤਾਂ ਰਾਜਾ ਨਹੀਂ ਹੈ। ਜੇ ਉਹ ਇੱਕ ਧਿਰ ਨੂੰ ਆਪਣੀ ਧਿਰ ਸਮਝ ਕੇ ਰੱਖੀ ਚੱਲੇ ਅਤੇ ਦੂਜੀ ਧਿਰ ਨੂੰ ਮਸਲੀ ਜਾਵੇ, ਮਾਰੀ ਜਾਵੇ, ਫਿਰ ਉਹ ਦੇਸ਼ ਦਾ ਰਾਜਾ ਨਹੀਂ ਹੈ, ਫਿਰ ਉਹ ਰਾਜਾ ਕਿਹਦਾ ਹੈ? ਸਿਰਫ ਇੱਕ ਧਿਰ ਦਾ ਰਾਜਾ ਹੈ, ਉਸ ਧਿਰ ਦਾ ਰਾਜਾ ਹੈ ਜਿਹੜੀ ਧਿਰ ਨੂੰ ਉਹ ਰੱਖੀ ਜਾਂਦਾ ਹੈ, ਅਤੇ ਜਿਹੜੀ ਧਿਰ ਨੂੰ ਉਹ ਵਿਨਾਸ਼ ਕਰਨ ਵਾਲੇ ਪਾਸੇ ਆ ਜਾਏ ਉਹ ਰਾਜਾ ਥੋੜ੍ਹੀ ਹੈ ਉਸ ਧਿਰ ਦਾ। ਉਸ ਧਿਰ ਦਾ ਤਾਂ ਉਹ ਪਹਿਲਾਂ ਵੀ ਦੁਸ਼ਮਣ ਸੀ, ਰਾਜਾ ਬਣਨ ਤੋਂ ਮਗਰੋਂ ਵੀ ਦੁਸ਼ਮਣ ਹੀ ਹੈ। ਉਹ ਧਿਰ ਨੂੰ ਤਾਂ ਰਾਜਾ ਆਪਣਾ ਚਾਹੀਦਾ ਜਿਹੜਾ ਉਸ ਧਿਰ ਦੀ ਸੰਭਾਲ ਕਰ ਸਕੇ, ਰਾਜਾ ਆਪਣਾ ਚਾਹੀਦਾ ਨਾ। ਹੁਣ ਜਿਹੜੀ ਧਿਰ ਨੂੰ ਰਾਜਾ ਹੀ ਮਾਰੀ ਤੁਰਿਆ ਜਾਵੇ, ਉਹ ਰਾਜੇ ਕੋਲ ਸੁਣਵਾਈ ਕੋਈ ਨਾ ਹੋਵੇ, ਫਿਰ ਉਸ ਧਿਰ ਨੂੰ ਕੀ ਚਾਹੀਦਾ? ਆਪਣਾ ਰਾਜਾ ਬਰਾਬਰ 'ਤੇ ਖੜਾ ਕਰੇ ਵੀ ਭਾਈ ਆਹ ਰਾਜਾ ਸਾਡਾ ਹੈ, ਜੇ ਹੁਣ ਰਾਜਾ ਤੁਹਾਡਾ ਸਾਡਾ ਨੁਕਸਾਨ ਕਰੇਗਾ ਤਾਂ ਫਿਰ ਸਾਡਾ ਰਾਜਾ ਤੁਹਾਡੇ ਰਾਜੇ ਨਾਲ ਮੁਕਾਬਲਾ ਕਰੇਗਾ, ਫਿਰ ਰਾਜਿਆਂ 'ਤੇ ਰਾਜਿਆਂ ਦਾ ਮੁਕਾਬਲਾ ਹੋਏਗਾ, ਫਿਰ ਨਿਬੜੇਗੀ ਜਿਵੇਂ ਨਿਬੜੇਗੀ, ਫਿਰ ਜਿਹੜਾ ਰਾਜਾ ਜਿੱਤੇਗਾ ਰਾਜ 'ਤੇ ਉਹ ਹੀ ਕਰੇਗਾ। ਅਤੇ ਚੇਤਾ ਰੱਖੋ, ਜੇ ਇੱਦਾਂ ਨਿਬੜਦੀ ਨਾ ਅੱਜ ਨੂੰ ਅਸੀਂ ਨਿਬੇੜ ਲੈਂਦੇ, ਅੱਜ ਨੂੰ ਅਸੀਂ, ਸਾਡੇ ਲਈ ਤਾਂ ਔਰੰਗਜ਼ੇਬ ਕੋਈ ਮਾਇਨੇ ਨਹੀਂ ਸੀ ਰੱਖਦਾ, ਅਸੀਂ ਤਾਂ ਉਹ ਮਿੱਟੀ 'ਚ ਰੋਲ ਕੇ ਰੱਖਤਾ, ਸਾਡੇ ਲਈ ਤਾਂ ਅਬਦਾਲੀ ਮਾਇਨੇ ਨਹੀਂ ਸੀ ਰੱਖਦਾ, ਮਿੱਟੀ 'ਚ ਰੋਲਤਾ,

ਸਾਡੇ ਲਈ ਵਜ਼ੀਰ ਖਾਂ ਮਾਇਨੇ ਨਹੀਂ ਸੀ ਰੱਖਦਾ, ਸਾਡੇ ਲਈ ਜ਼ਕਰੀਆ ਖਾਂ ਨਹੀਂ ਸੀ ਮਾਇਨੇ ਰੱਖਦਾ, ਸਾਡੇ ਲਈ ਮੀਰ ਮੰਨੂ ਨਹੀਂ ਸੀ ਮਾਇਨੇ ਰੱਖਦਾ, ਸਾਡੇ ਲਈ ਫਰਕਸ਼ੀਅਰ ਕੁਛ ਨਹੀਂ ਸੀ। ਭਾਵੇਂ ਉਹਨਾਂ ਨੇ ਸਾਨੂੰ ਮਾਰਿਆ, ਪਰ ਅਸੀਂ ਦੱਸਿਆ ਵੀ ਜੇ ਤੁਸੀਂ ਸਾਡਾ ਨੁਕਸਾਨ ਕਰੋਗੇ ਨਾ ਤਾਂ ਇੱਧਰ ਵੀ ਸਾਡੇ ਬਾਪੂ ਨੇ ਸਾਨੂੰ ਰਾਜੇ ਬਣਾਇਆ, ਤੁਹਾਡੇ ਕੋਲ ਇੱਕ ਹੈ ਕਲਗੀ ਧਰ ਨੇ ਅਤੇ ਇਕੱਲਾ ਇਕੱਲਾ ਹੀ ਰਾਜਾ ਬਣਾਇਆ, ਅਤੇ ਫਿਰ ਸਾਡੇ ਸਾਰੇ ਹੀ ਬਾਦਸ਼ਾਹ ਨੇ, ਜੇ ਕਿਤੇ ਰਾਜਿਆਂ ਦੀ ਰਾਜਿਆਂ ਨਾਲ ਨਿਬੜਦੀ ਅੱਜ ਨੂੰ ਨਿਬੇੜ ਲੈਂਦੇ। ਸਾਡਾ ਨੁਕਸਾਨ ਕਿਉਂ ਹੋਇਆ? ਕਿਉਂਕਿ ਜਿਹੜੇ ਰਾਜੇ ਨੇ ਸਾਡਾ ਨੁਕਸਾਨ ਕਰਨਾ ਉਹਨੂੰ ਉਹਨੇ ਸਾਨੂੰ ਆਪਣਾ ਬਣਾ ਬਣਾ ਮਾਰ, ਵੀ ਮੈਂ ਤੁਹਾਡਾ ਹੀ ਹਾਂ, ਅਸੀਂ ਵੀ ਸਮਝ ਲਿਆ ਵੀ ਸਾਡਾ ਹੀ ਹੈ। ਕਿਉਂ? ਕਿਉਂਕਿ ਉਹਨੇ ਸਰੂਪ ਸਾਡਾ ਬਣਾਇਆ ਸੀ ਨਾ। ਵੀ ਵੇਖੋ ਜੀ, ਹੁਣ ਦੇਖ ਲਓ, ਜਿਹੜਾ ਮਰਜ਼ੀ ਰਾਜਾ ਆਵੇ ਪੰਜਾਬ 'ਚ ਆਉਣ ਲੱਗਿਆਂ ਸਿਰ 'ਤੇ ਪੱਗ ਬੰਨ੍ਹ ਕੇ ਆਉਂਦਾ ਕਿ ਨਹੀਂ? ਜਿਹੜਾ ਮਰਜ਼ੀ ਆਵੇ ਉਹਨੂੰ ਪਤਾ ਵੀ, ਅੱਜ ਦੀ ਭਾਸ਼ਾ 'ਚ ਗੱਲ ਕਰਾਂ, ਜਿਹੜਾ ਮਰਜ਼ੀ ਮੰਤਰੀ ਆਵੇ ਉਹਨੂੰ ਪਤਾ ਮੈਂ ਪੰਜਾਬ 'ਚ ਰੈਲੀ ਕਰਨ ਚੱਲਿਆਂ ਪਹਿਲੋਂ ਸਿਰ 'ਤੇ ਪੱਗ ਬੰਨ੍ਹਦਾ ਵੀ ਮੈਂ ਪੰਜਾਬ 'ਚ ਚੱਲਿਆ, ਅਤੇ ਸਾਨੂੰ ਕੀ ਲੱਗਦਾ ਵੀ ਇਹਨੇ ਪੱਗ ਬੰਨ੍ਹ ਲਈ ਹੈ ਸਾਡਾ ਹੀ ਹੈ, ਇਹੀ ਲੱਗਦਾ ਨਾ, ਅਸੀਂ ਉਹਦੇ ਮਗਰ ਤੁਰ ਪੈਂਦੇ ਵੀ ਇਹ ਸਾਡਾ ਹੀ ਹੈ। ਫਿਰ ਨੁਕਸਾਨ ਕਿਹਦਾ ਹੁੰਦਾ ਹੈ? ਜਦੋਂ ਰਾਜਾ ਇਕੱਲਾ ਬਹਿਰੂਪੀਆ ਬਣ ਕੇ ਚੱਲੇਗਾ ਨਾ, ਰੱਖਣੀ ਤਾਂ ਉਹਨੇ ਆਪਣੀ ਧੇਰੀ ਹੈ, ਸਾਡੀ ਧਿਰ ਦਾ ਹੁੰਦਾ ਤਾਂ ਸਾਡੀ ਗੱਲ ਕਰਦਾ, ਉਹ ਤਾਂ ਸਾਡੀ ਗੱਲ ਹੀ ਨਹੀਂ ਕਰਦਾ, ਉਹ ਤਾਂ ਚਾਹੁੰਦਾ ਹੀ ਨਹੀਂ ਵੀ ਤੁਹਾਡੀ ਆਵਾਜ਼ ਚੁੱਕੀ ਜਾਏ। ਬਸ ਉਹੀ ਕੁਝ 84 ਵਿੱਚ ਵਾਪਰਿਆ, ਜਿਨ੍ਹਾਂ ਨੇ ਸਾਨੂੰ ਇਹ ਕਿਹਾ ਸੀ ਨਾ ਵੀ ਅਸੀਂ ਤੁਹਾਡੇ ਹਾਂ, ਤੁਸੀਂ ਸਾਡੇ ਨਾਲ ਖੜੋਵੋ, ਅਸੀਂ ਤੁਹਾਡੇ ਹਾਂ, ਤੁਸੀਂ ਸਾਡੀ ਸਹਾਇਤਾ ਕਰੋ, ਆਪਾਂ ਇੱਕ ਵਾਰੀ ਭਾਰਤ ਨੂੰ ਆਜ਼ਾਦ ਕਰਾ ਲਈਏ, ਉਦੋਂ ਬਾਅਦ 'ਚ ਤੁਹਾਡਾ ਰਾਜ ਤੁਹਾਨੂੰ ਦਿਆਂਗੇ। ਉਹਨਾਂ ਨੇ ਮੁੜ ਕੇ ਪੁੱਛਿਆ ਨਹੀਂ, 47 ਤੋਂ ਲੈ ਕੇ 65 ਤੱਕ ਵਿਲਕਦੇ ਰਹੇ ਅਸੀਂ ਵੀ ਸਾਡਾ ਰਾਜ ਦਿਓ, ਸਾਡਾ ਰਾਜ ਦਿਓ। ਉਹ 65 ਦੀ ਜੰਗ ਆ ਗਈ, ਕਹਿੰਦੇ ਵੀ ਦਿਆਂਗੇ, ਆਹ ਜੰਗ ਜਿੱਤ ਲਈਏ। ਕਹਿੰਦੇ ਠੀਕ ਹੈ, ਆਪਾਂ ਜਿਤਾਤੀ, ਹਰਾਈ ਥੋੜ੍ਹੀ ਸੀ, ਜਿਤਾਈ ਆਪਾਂ, ਜਿਤਾਤੀ। ਜਦੋਂ ਜਿੱਤ ਕੇ ਫਿਰ ਅਸੀਂ ਕਿਹਾ ਵੀ ਹੁਣ ਸਾਡਾ ਰਾਜ, ਉਹ ਕਹਿੰਦੇ ਵੀ ਤੁਹਾਡਾ ਕਿਹੜਾ ਰਾਜ ਹੈ, ਤੁਸੀਂ ਤੇ ਜ਼ੁਲਮ ਕਰਨ ਵਾਲੇ ਹੋ, ਜ਼ਰਾਇਮ ਪੇਸ਼ਾ ਕੌਮ ਹੈ ਤੁਹਾਡੀ। ਕਹਿੰਦੇ ਕੋਈ ਗੱਲ ਨਹੀਂ, ਸਹਿਲਿਆ। ਉਹ 65 ਲੰਘਿਆ, ਹਾਲਾਤ ਬਹੁਤੇ ਚੰਗੇ ਨਾ ਹੋਏ, ਉਹ ਆਉਂਦਿਆਂ ਆਉਂਦਿਆਂ 70-71 ਆ ਗਿਆ। ਫਿਰ ਅਸੀਂ ਕਿਹਾ ਵੀ ਹੁਣ ਸਾਡੀ ਵਾਰੀ ਹੈ, ਕਹਿੰਦੇ ਵੀ ਆਹ ਜੰਗ ਜਿੱਤ ਲਈਏ, ਕੋਈ ਗੱਲ ਨਹੀਂ ਦੇ ਦਿਆਂਗੇ, ਤੁਸੀਂ ਸਾਡੇ ਨਾਲ ਖੜੋਵੋ, ਅਸੀਂ ਫੇਰ ਖੜੋਗੇ। ਜਦੋਂ ਵੀ ਮੰਗੀ ਨਾ ਪੰਜਾਬ ਕੋਲੋਂ ਸਹਾਇਤਾ, ਅਤੇ ਪੰਜਾਬ ਨੇ ਕਦੇ ਪੈਰ ਨਹੀਂ ਸੀ ਖਿੱਚੇ, ਕਦੇ ਨਹੀਂ ਸੀ ਖਿੱਚੇ, ਭਾਵੇਂ 65 ਹੈ ਅਤੇ ਭਾਵੇਂ 71 ਹੈ, ਖਿੱਚੇ ਕਦੇ ਪੈਰ ਪਿੱਛੇ ਜੀ? ਉਦੋਂ ਵੀ ਜਿਤਾਤੇ, ਜਦੋਂ ਜਿੱਤ ਕੇ ਅਸੀਂ ਫੇਰ ਕਿਹਾ ਵੀ ਸਾਡੇ ਹੱਕ, ਉਹ 26 ਆ ਗਿਆ, 71 ਤੋਂ ਤੁਰਿਆਂ ਆਉਂਦਿਆਂ 84 ਹੰਢਾ ਲਈ, 84 ਹੰਢਾਉਣ ਤੋਂ ਬਾਅਦ 'ਚ 26 ਆ ਗਿਆ। ਅਜੇ ਤੱਕ ਅਸੀਂ ਇਹੀ ਕਹੀ ਜਾਂਦੇ ਹਾਂ ਸਾਡੇ ਹੱਕ ਨਹੀਂ ਮਿਲੇ, ਅਤੇ 71 ਔਰ 65 ਇਹਨਾਂ ਜੰਗਾਂ ਦੇ ਵਿੱਚ ਹੀ ਨਾ ਆਗੂਆਂ ਨੇ ਕਿਹਾ ਸੀ ਵੀ ਤੁਸੀਂ ਸਾਡੇ ਨਾਲ ਖੜੋਵੋ, ਜਦੋਂ ਜੰਗ ਜਿੱਤ ਜਾਂਗੇ ਤੁਹਾਡੇ ਹੱਕ ਦਿਆਂਗੇ, ਜੇ ਅਸੀਂ ਮੁੱਕਰਦੇ ਹੋਏ ਫਿਰ ਤੁਹਾਨੂੰ ਹੱਕ ਹੋਏਗਾ, ਤੁਸੀਂ ਹਥਿਆਰ ਚੁੱਕ ਲਿਓ। ਜਿਹੜੇ ਸਾਡੇ ਹੱਕਾਂ ਵਾਸਤੇ ਸਾਡੇ ਨਾਲ ਖੜੋਤੇ ਨੇ, ਜਦੋਂ ਉਹਨਾਂ ਨੂੰ ਆਪਣੇ ਹੱਕਾਂ ਦੀ ਲੋੜ ਪਈ, ਉਹਨਾਂ ਨੂੰ ਕੋਈ ਨਹੀਂ ਰੋਕੇਗਾ, ਭਾਵੇਂ ਉਹ ਫਿਰ ਜਿਵੇਂ ਮਰਜ਼ੀ ਲੈ ਲੈਣ। ਐਵੇਂ ਨਹੀਂ, 84 ਦਾ ਜਿਹੜਾ ਘੱਲੂ ਘਾਰਾ ਵਾਪਰਿਆ ਨਾ, ਇਹਦੀ ਪਲੈਨਿੰਗ ਤਾਂ ਅਗਲੇ ਬੜੇ ਚਿਰ ਦੀ ਕਰਕੇ ਬੈਠੇ ਨੇ, ਇੱਕੋ ਦਿਨ 'ਚ ਥੋੜ੍ਹੀ ਸਾਰਾ ਕੁਝ ਹੋ ਜਾਂਦਾ ਜੀ, ਇੱਕੋ ਦਿਨ 'ਚ। ਜੇ ਅਸੀਂ ਆਪਣੇ ਹੱਥਾਂ 'ਚ ਸ਼ਸਤਰ ਸੰਭਾਲੇ ਨਾ, ਸ਼ਸਤਰ ਤਾਂ ਸਾਡੇ ਬਾਪੂ ਨੇ ਸਾਨੂੰ ਦਿੱਤੇ, ਗੁਰੂ ਕਲਗੀਧਰ ਸਾਹਿਬ ਨੇ ਦਿੱਤੇ, ਅਤੇ ਸਾਨੂੰ ਇਹ ਕਿਹਾ ਵੀ ਜਦੋਂ ਜ਼ਰੂਰਤ ਪਵੇ ਤਾਂ ਉਦੋਂ ਇਹ ਨਹੀਂ ਵੀ ਇਹਨਾਂ ਨੂੰ ਲੁਕੋ ਕੇ ਬਹਿ ਜੀ, ਉਦੋਂ ਵਰਤੀ ਵੀ। ਸਾਡੇ ਪਿਓ ਨੇ ਸਾਨੂੰ ਸਮਝਾਇਆ ਅਤੇ ਸਿਖਾਇਆ, ਜਦੋਂ ਜ਼ਰੂਰਤ ਪਵੇ ਉਦੋਂ ਵਰਤਣੇ ਵੀ ਨੇ, ਅਤੇ ਜੇ ਤੇਰੀ ਆਵਾਜ਼ ਕੋਈ ਨਾ ਸੁਣੇ
ਅੰਨੀ ਤੇ ਬੋਲੀ ਸਰਕਾਰ ਨੂੰ ਵਿਖਾਉਣ ਤੇ ਸੁਣਾਉਣ ਵਾਸਤੇ ਫਿਰ ਸ਼ਸਤਰ ਚੁੱਕਣੇ ਪਏ, ਆਵਾਜ਼ਾਂ ਸੁਣਾਈਆਂ ਅਤੇ ਉਹਨਾਂ ਨੂੰ ਵਿਖਾਇਆ ਵੀ ਅਸੀਂ ਕੀ ਕੁਝ ਕਰ ਸਕਦੇ ਹਾਂ, ਫਿਰ ਦਿਸਿਆ ਵੀ ਉਹਨਾਂ ਨੂੰ। ਬਸ ਅਫਸੋਸ ਇਸ ਗੱਲ ਦਾ ਵੀ ਉਹਨਾਂ ਨੇ ਨਜ਼ਰੀਆ ਉਦੋਂ ਵੀ ਆਪਣਾ ਹੀ ਰੱਖਿਆ, ਉਦੋਂ ਵੀ ਸਾਡਾ ਨਜ਼ਰੀਆ ਨਹੀਂ ਵੇਖਿਆ, ਉਦੋਂ ਵੀ ਸਾਡਾ ਨਜ਼ਰੀਆ ਨਹੀਂ ਵੇਖਿਆ ਹੈ ਨਾ, ਉਦੋਂ ਵੀ ਆਪਣਾ ਨਜ਼ਰੀਆ। ਬਸ ਉਹ ਜੋ ਉਸ ਵੇਲੇ ਜੀ ਸਿੱਖਾਂ ਨੇ ਆਪਣੇ ਆਪਣੀਆਂ ਮੰਗਾਂ ਅਨੰਦਪੁਰ ਸਾਹਿਬ ਦਾ ਮਤਾ, ਅੱਜ ਵੀ ਕਿਤੇ ਕਿਤੇ ਪੈਂਦਾ ਨਾ ਰੌਲਾ ਵੀ ਸਾਨੂੰ ਅਨੰਦਪੁਰ ਸਾਹਿਬ ਦਾ ਮਤਾ ਦੇ ਦਿਓ, ਬਸ ਉਹੀ ਹੱਕ ਚਾਹੀਦੇ ਨੇ ਬਹੁਤੇ ਨਹੀਂ, ਬਸ ਉਹ ਲਾਗੂ ਕਰ ਦਿਓ। ਬਹੁਤੇ ਤਾਂ ਐਸੇ ਵੀ ਹੋਵਾਂਗੇ ਜਿਨ੍ਹਾਂ ਨੇ ਅਜੇ ਅਨੰਦਪੁਰ ਸਾਹਿਬ ਦਾ ਮਤਾ ਹੀ ਨਹੀਂ ਪੜ੍ਹਿਆ ਵੀ ਉਹਦੇ 'ਚ ਹੈ ਕੀ, ਅਤੇ ਜੇ ਕਿਤੇ ਉਹ ਅਨੰਦਪੁਰ ਸਾਹਿਬ ਵਾਲਾ ਮਤਾ ਅੱਜ ਵੀ ਲਾਗੂ ਹੋ ਜਾਵੇ ਨਾ, ਸਾਨੂੰ ਕਦੇ ਵੀ ਇਹ ਕਹਿਣ ਦੀ ਲੋੜ ਨਹੀਂ ਪੈਣੀ ਵੀ ਸਾਡੇ ਹੱਕ ਸਾਨੂੰ ਦੇ ਦਿਓ, ਕਦੇ ਵੀ, ਬਸ ਉਹੀ ਲਾਗੂ ਨਹੀਂ ਹੋਇਆ। ਪੰਜਾਬ ਦੇ ਪਾਣੀਆਂ ਉੱਤੇ ਹੱਕ ਪੰਜਾਬ ਦਾ ਚਾਹੀਦਾ ਹੈ, ਅਤੇ ਅੱਜ ਵੀ ਦੇਖੋ ਹਾਂ ਪੰਜਾਬ ਦੇ ਪਾਣੀਆਂ 'ਤੇ ਹੱਕ ਪੰਜਾਬ ਦਾ ਹੈ। ਜੇ ਬਿਜਲੀ ਪੰਜਾਬ ਵਿੱਚ ਤਿਆਰ ਹੁੰਦੀ ਹੈ ਤਾਂ ਪੰਜਾਬ ਨੂੰ ਮੁੱਲ ਕਿਉਂ ਲੈਣੀ ਪੈਂਦੀ ਹੈ? ਪੰਜਾਬ ਦੀ ਬਿਜਲੀ ਪਹਿਲਾਂ ਪੰਜਾਬ ਵਰਤੇਗਾ, ਬਚਦੀ ਅਸੀਂ ਦੇਵਾਂਗੇ, ਅਤੇ ਜਿਹੜੀ ਬਚੇਗੀ ਜਦੋਂ ਦਿਆਂਗੇ ਉਹਦੀ ਕੀਮਤ ਲਵਾਂਗੇ, ਅਤੇ ਅਸੀਂ ਜਿਹੜੀ ਬਣੀ ਸਾਰੀ ਸਾਰੀ ਪਹਿਲਾਂ ਹੀ ਵੰਡਤੀ, ਆਪਣੇ ਲਈ ਸਾਨੂੰ ਮੁੱਲ ਖਰੀਦਣੀ। ਆ ਅਨੰਦਪੁਰ ਸਾਹਿਬ ਦੇ ਮਤੇ ਨੇ, ਪੰਜਾਬ ਦੇ ਪਾਣੀਆਂ 'ਤੇ ਹੱਕ ਪੰਜਾਬ ਦਾ, ਪਹਿਲਾਂ ਪੰਜਾਬ ਵਰਤੇਗਾ, ਉਦੋਂ ਮਗਰੋਂ ਜਿਹਨੂੰ ਚਿੱਤ ਚਾਹੇਗਾ ਪੰਜਾਬ ਉਹਨੂੰ ਦਏਗਾ ਅਤੇ ਪਾਣੀਆਂ ਦਾ ਮੁੱਲ ਲਏਗਾ। ਅੱਜ ਤੱਕ ਮਿਲਿਆ ਜੀ ਪਾਣੀ ਦਾ ਮੁੱਲ ਕਿਸੇ? ਅੰਮ੍ਰਿਤਸਰ ਸਾਹਿਬ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ ਅਨੰਦਪੁਰ ਸਾਹਿਬ ਦੇ ਮਤੇ ਵਿੱਚ, ਇੱਕ ਮਤਾ ਇਹ ਵੀ ਹੈ, ਅਤੇ ਅੱਜ ਤੱਕ ਦੱਸੋ ਕਿਹੜੀ ਸਰਕਾਰ ਨੇ ਆਖਿਆ ਵੀ ਤੁਹਾਨੂੰ ਅੰਮ੍ਰਿਤਸਰ ਸਾਹਿਬ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ? ਮਿਲਿਆ ਕਿਤੇ? ਹਰਿਮੰਦਰ ਸਾਹਿਬ ਦਾ ਟੈਲੀਕਾਸਟ ਹੋਵੇ ਘਰ ਘਰ ਦੇ ਵਿੱਚ, ਉਹਦਾ ਜਿੰਨਾ ਖਰਚਾ ਹੋਏਗਾ ਸਾਰਾ ਖਰਚਾ ਅਸੀਂ ਕਰਾਂਗੇ, ਸਾਡੀ ਮੰਗ ਸੀ ਇਹ, ਅਸੀਂ ਕਰਾਂਗੇ, ਬਸ ਸਾਨੂੰ ਸਿਰਫ ਸਰਕਾਰ ਇਹ ਹੱਕ ਦੇ ਦੇ ਵੀ ਤੁਸੀਂ ਟੈਲੀਕਾਸਟ ਕਰ ਸਕਦੇ ਹੋ। ਨਹੀਂ ਸੀ ਮਿਲਿਆ, ਉਹ ਤਾਂ ਮੁੜ ਕੇ ਸਮੇਂ ਦੀ ਰਾਣੀ ਨੇ ਆਪਣੇ ਕੀਤੇ ਗੁਨਾਹਾਂ ਨੂੰ ਲੁਕਾਉਣ ਵਾਸਤੇ ਫੇਰਾ ਟੈਲੀਕਾਸਟ ਸ਼ੁਰੂ ਕਰਤਾ ਸੀ ਵੀ ਕੋਈ ਗੱਲ ਨਹੀਂ, ਨਹੀਂ ਤਾਂ ਇਹ ਵੀ ਨਹੀਂ ਸੀ। ਫਿਰ ਉਦੋਂ ਨਾ ਤਿਆਰੀ ਤਾਂ ਕਿੰਨੇ ਚਿਰ ਦੀ, ਆਪਾਂ ਪੜ੍ਹਦੇ ਹਾਂ ਨਾ ਇਤਿਹਾਸ, ਦੇਹਰਾਦੂਨ ਦੇ ਇਲਾਕੇ ਦੇ ਵਿੱਚ ਚਕਰੱਤਾ ਪਿੰਡ ਹੈ ਜਿੱਥੇ ਸਾਰੀ ਟ੍ਰੇਨਿੰਗ ਕੀਤੀ ਜਾਂਦੀ ਫੌਜੀਆਂ ਵੱਲੋਂ, ਸਾਰੀ ਟ੍ਰੇਨਿੰਗ ਉਹਨਾਂ ਨੂੰ ਕਰਾਈ ਜਾਂਦੀ ਕਾਗਜ਼ ਦਾ ਇੱਕ ਮਾਡਲ ਬਣਾ ਕੇ, ਹਰਿਮੰਦਰ ਸਾਹਿਬ ਦਾ ਅੰਮ੍ਰਿਤਸਰ ਸਾਹਿਬ ਦਾ ਮਾਡਲ ਤਿਆਰ ਕੀਤਾ, ਮਾਡਲ ਤਿਆਰ ਕਰਕੇ ਫੌਜ ਨੂੰ ਟ੍ਰੇਨਿੰਗ ਦਿੱਤੀ ਗਈ ਵੀ ਤੁਸੀਂ ਕਿਹੜੇ ਪਾਸਿਓਂ ਕਿਵੇਂ ਅਤੇ ਕਿੱਦਾਂ ਹਮਲਾ ਕਰਨਾ। ਦੇਹਰਾਦੂਨ ਦਾ ਇਲਾਕਾ ਹੈ, ਇਤਿਹਾਸ ਦੇ ਪੰਨੇ ਅੱਜ ਵੀ ਗਵਾਹੀ ਭਰਦੇ ਨੇ, ਜਦੋਂ ਮਰਜ਼ੀ ਫਰੋਲ ਲਓ। ਉਸ ਇਲਾਕੇ ਵਿੱਚ ਫੌਜ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਵੀ ਆਪਾਂ ਅਕਾਲ ਤਖ਼ਤ ਸਾਹਿਬ ਹਰਿਮੰਦਰ ਸਾਹਿਬ 'ਤੇ ਹਮਲਾ ਕਰਨਾ ਜੇ ਕਿਤੇ, ਕਿਉਂਕਿ ਇਹੀ ਕਿਹਾ ਜਾਂਦਾ ਨਾ ਜੀ ਸੰਤ ਜਰਨੈਲ ਸਿੰਘ ਨੂੰ ਫੜਨ ਵਾਸਤੇ ਗਈ ਸੀ ਫੌਜ, ਜੇ ਫੌਜ ਸੰਤ ਜਰਨੈਲ ਸਿੰਘ ਨੂੰ ਹੀ ਫੜਨ ਜਾਣਾ ਹੈ ਤਾਂ ਜਿਹੜੀ 2-3 ਸਾਲ ਪਹਿਲਾਂ ਟ੍ਰੇਨਿੰਗ ਦਿੱਤੀ ਜਾ ਰਹੀ ਫੌਜ ਨੂੰ ਉਹ ਕਾਹਦੇ ਲਈ ਦਿੱਤੀ ਜਾ ਰਹੀ, ਕਿਉਂ ਦਿੱਤੀ ਗਈ ਉਹ ਟ੍ਰੇਨਿੰਗ? ਇਸ ਕਰਕੇ ਵੀ ਉਹਨਾਂ ਨੂੰ ਪਤਾ ਸੀ ਵੀ ਸੰਤ ਜਰਨੈਲ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਅੰਦਰ ਬੈਠੇ ਹੋਣਾ 2-3 ਸਾਲ ਪਹਿਲਾਂ, ਹੈ ਨਾ 82 ਵਿੱਚ ਟ੍ਰੇਨਿੰਗ ਦਿੱਤੀ ਗਈ, 84 'ਚ ਸਾਕਾ ਵਰਤਦਾ, 82 'ਚ ਟ੍ਰੇਨਿੰਗ ਦਿੱਤੀ ਜਾ ਰਹੀ, ਕਿਉਂ? ਨੁਕਸਾਨ ਤਾਂ ਸਿੱਖਾਂ ਦਾ ਕਰਨਾ, ਸੰਤ ਜਰਨੈਲ ਸਿੰਘ ਨੂੰ ਫੜਨਾ ਤਾਂ ਇੱਕ ਬਹਾਨਾ ਬਣਾ ਲਿਆ। ਉਹ ਤਾਂ ਮੁੜ ਕੇ ਸਾਡੇ ਕਈ ਐਸੇ ਨਾ ਵਿਰੋਧੀ ਬਣਾ ਤੇ ਸਾਡੇ, ਜਿਹੜੇ ਕਹੀ ਜਾਂਦੇ ਜੀ ਉਹ ਅੱਤਵਾਦੀ ਸੀ ਕੀ ਕੋ, ਜੇ ਆਪਣੇ ਹੱਕ ਮੰਗਣਾ ਅੱਤਵਾਦੀ ਹੈ ਤਾਂ ਉਹ
ਸ਼ਰੇਆਮ ਕਹਿੰਦੇ ਰਹੇ ਵੀ ਮੈਂ ਅੱਤਵਾਦੀ ਹਾਂ। ਜੇ ਧੀਆਂ ਭੈਣਾਂ ਦੀ ਇੱਜ਼ਤ ਬਚਾਉਣਾ ਅੱਤਵਾਦੀਆਂ ਦਾ ਕੰਮ ਹੈ ਤਾਂ ਮੈਂ ਅੱਤਵਾਦੀ ਹਾਂ। ਜੇ ਕਿਸੇ ਧੀ ਭੈਣ ਦੇ ਉੱਜੜੇ ਹੋਏ ਘਰ ਨੂੰ ਵਸਾਉਣਾ ਕਿਸੇ ਅੱਤਵਾਦੀ ਦਾ ਕੰਮ ਹੈ ਤਾਂ ਮੈਂ ਅੱਤਵਾਦੀ ਹਾਂ। ਜੇ ਕਿਸੇ ਗਰੀਬ ਅਤੇ ਗੁਰਬੇ ਦੀ ਰੱਖਿਆ ਕਰਨੀ ਅੱਤਵਾਦੀ ਦਾ ਕੰਮ ਹੈ ਤਾਂ ਫਿਰ ਮੈਂ ਅੱਤਵਾਦੀ ਹਾਂ। ਉਹ ਆਪਣੇ ਮੂੰਹੋਂ ਕਹਿੰਦੇ ਰਹੇ। ਤੁਸੀਂ ਵੇਖੋ ਉਹਨਾਂ ਸਮਿਆਂ 'ਚ ਹੈ ਸੀ ਕਿਤੇ ਕੋਈ ਕਿਸੇ ਧੀ ਉੱਤੇ ਕੋਈ ਟੱਬਰ ਜ਼ੁਲਮ ਕਰ ਜੇ? ਵੇਖਿਆ ਸੀ ਕਿਤੇ ਕਿਸੇ ਧੀ ਕੋਈ ਧੀ ਆਪਣੇ ਸਹੁਰੇ ਪਰਿਵਾਰ 'ਚੋਂ ਉੱਜੜ ਕੇ ਅਤੇ ਆਪਣੇ ਪੇਕੇ ਪਰਿਵਾਰ 'ਚ ਆ ਕੇ ਬੈਠੀ ਹੋਵੇ? ਇੱਕ ਵਾਰੀ ਕਹਿਣ ਦੀ ਜ਼ਰੂਰਤ ਪੈਂਦੀ ਸੀ ਜੀ, ਸਾਡੇ ਸਹੁਰੇ ਪਰਿਵਾਰ ਨੇ ਸਾਡੇ ਉੱਤੇ ਤਸ਼ੱਦਦ ਕੀਤਾ ਹੈ। ਧੀ ਉਸੇ ਘਰ 'ਚ ਵੱਸਦੀ ਸੀ ਜਿਹੜੇ ਘਰ 'ਚੋਂ ਆਈ ਹੁੰਦੀ ਹੈ, ਉਸੇ ਘਰ 'ਚ ਮਜ਼ਾ ਲੈ ਕੋਈ ਅੱਖ ਚੁੱਕ ਕੇ ਵੀ ਵੇਖਦਾ। ਅਤੇ ਕਿਸੇ ਧੀ ਵਾਲੇ ਟੱਬਰ ਨੂੰ ਇਹ ਨਹੀਂ ਸੀ ਚਿੰਤਾ ਵੀ ਅਸੀਂ ਆਪਣੀ ਬੱਚੀ ਨੂੰ ਵਿਆਹੁਣਾ ਕਿਵੇਂ ਹੈ, ਸਾਡੇ ਕੋਲ ਤਾਂ ਪੈਸੇ ਹੈ ਨਹੀਂ, ਸਾਡੇ ਕੋਲ ਤਾਂ ਧਨ ਹੈ ਨਹੀਂ, ਸਾਡੇ ਕੋਲ ਤਾਂ ਦੌਲਤ ਹੈ ਨਹੀਂ। ਉਦੋਂ ਵੀ ਆਨੰਦ ਕਾਰਜ ਹੁੰਦੇ ਰਹੇ, ਬੱਚੀਆਂ ਵਸੀਆਂ ਉਦੋਂ ਵੀ, ਅਤੇ ਕਿਹਨਾਂ ਨੇ ਵਸਾਈਆਂ? ਤੁਹਾਡੇ ਸਾਹਮਣੇ ਹੈ ਸਾਰਾ ਕੁਝ। 1 ਜੂਨ 1984 ਵਾਲਾ ਉਹ ਦਿਨ ਹੈ ਜਦੋਂ ਅੰਮ੍ਰਿਤਸਰ ਸਾਹਿਬ ਸਾਰਾ ਸ਼ਹਿਰ ਇੱਕ ਫੌਜੀ ਛਾਉਣੀ ਵਿੱਚ ਬਦਲਿਆ ਹੋਇਆ, ਸਾਰਾ ਸ਼ਹਿਰ ਛਾਉਣੀ ਬਣਾ ਲਿਆ। ਉਦੋਂ ਸਾਰੇ ਪਾਸੇ ਫੌਜ ਹੀ ਫੌਜ, ਅਤੇ ਕਿਤੇ ਨਾ ਕਿਤੇ ਕਿਤੇ ਟਾਵਾਂ ਟਾਵਾਂ। ਫਿਰ ਇਹਨਾਂ ਨੇ ਫਾਇਰ ਕਰਨਾ ਵੀ ਸ਼ੁਰੂ ਕੀਤਾ, ਅਤੇ ਇੱਕ ਪਾਸੇ ਭਾਈ ਮਹਿੰਗਾ ਸਿੰਘ ਜਿਨ੍ਹਾਂ ਦਾ ਝੂਠਾ ਮੁਕਾਬਲਾ ਬਣਾ ਕੇ ਉਦੋਂ ਸ਼ਹੀਦ ਵੀ ਕੀਤਾ ਜਾਂਦਾ ਨਾ, ਉਹ ਅੱਜ ਤੱਕ ਝੂਠੇ ਮੁਕਾਬਲੇ ਹੀ ਬਣਦੇ ਆਏ ਨੇ। ਕਿੰਨੇ ਪਰਿਵਾਰਾਂ ਦੀਆਂ ਗੱਲਾਂ ਕਰਾਂਗੇ ਜੀ ਜਿਨ੍ਹਾਂ ਦੀਆਂ ਪਰਿਵਾਰ ਉੱਜੜ ਗਏ, ਬੱਚੇ ਤੱਕ। 84 ਭੁੱਲ ਜਾਓ, ਕਹਿਣਾ ਬਹੁਤ ਸੌਖਾ ਹੈ। ਪਹਿਲੋਂ ਜ਼ਿਕਰ ਕੀਤਾ ਜਿਨ੍ਹਾਂ ਦੇ ਨਾਲ ਹੱਡ ਬੀਤੀ ਹੈ ਨਾ, ਉਹ ਜਾਣਦੇ ਜੱਗ ਬੀਤੀ ਨੂੰ ਕੌਣ ਜਾਣਦਾ। ਜੱਗ ਬੀਤੀ ਤਾਂ ਆਪਾਂ ਵੀ ਕਹਿ ਦਾਂਗੇ ਭੁੱਲ ਜਾਓ, ਪਰ ਹੱਡ ਬੀਤੀ ਕਿਵੇਂ ਭੁੱਲੀਏ? ਜਿਨ੍ਹਾਂ ਮਾਵਾਂ ਨੇ ਆਪਣੇ ਪੁੱਤ ਅਜੇ ਤੱਕ ਨਹੀਂ ਵੇਖੇ, ਉਹ ਮਾਵਾਂ ਕਿਵੇਂ ਭੁੱਲ ਜਾਣ? ਜਿਨ੍ਹਾਂ ਧੀਆਂ ਨੇ ਆਪਣੇ ਪਿਓ ਅੰਮ੍ਰਿਤਸਰ ਸਾਹਿਬ ਵੱਲ ਤੋਰੇ ਅਤੇ ਉਹ ਪਿਓ ਅਜੇ ਤੱਕ ਮੁੜਿਆ ਨਹੀਂ, ਉਹ ਧੀ ਕਿਵੇਂ ਭੁੱਲ ਜਾਏ? ਜਿਨ੍ਹਾਂ ਭੈਣਾਂ ਨੇ ਆਪਣੇ ਭਰਾ ਤੋਰੇ, ਉਹ ਭੈਣਾਂ ਕਿਵੇਂ ਭੁੱਲ ਜਾਣ? ਜਿਨ੍ਹਾਂ ਪਿਓਆਂ ਨੇ ਆਪਣੇ ਪੁੱਤਰ ਤੋਰੇ, ਉਹ ਪਿਓ ਕਿਵੇਂ ਭੁੱਲ ਜਾਣ? ਅਤੇ ਜਿਨ੍ਹਾਂ ਬੱਚਿਆਂ ਨੇ ਆਪਣੇ ਪਿਓ ਤੋਰੇ, ਉਹ ਬੱਚੇ ਕਿਵੇਂ ਭੁੱਲ ਜਾਣ? ਅਤੇ ਜਿਨ੍ਹਾਂ ਭੈਣਾਂ ਨੇ ਆਪਣੀਆਂ ਇੱਜ਼ਤਾਂ ਤੱਕ ਇਸ ਸਾਕੇ 'ਚ ਗਵਾਲੀਆਂ, ਉਹ ਵੀਰ ਕਿਵੇਂ ਭੁੱਲ ਜਾਣ? ਜਿਨ੍ਹਾਂ ਧੀਆਂ ਨੂੰ ਉਹਨਾਂ ਦੇ ਪਿਤਾ ਸਾਹਮਣੇ ਬੇਪਤ ਕੀਤਾ ਗਿਆ, ਉਹ ਧੀ ਕਿਵੇਂ ਭੁੱਲੇ ਅਤੇ ਉਹ ਪਿਓ ਕਿਵੇਂ ਭੁੱਲ ਜਾਏ ਵੀ 84 ਕੀ ਹੈ? ਕਹਿ ਦੇਣਾ ਬਹੁਤ ਸੌਖਾ ਹੈ, 84 ਭੁੱਲ ਜਾਓ। ਅਤੇ ਸਿੱਖਾਂ ਦੇ ਸੀਨਿਆਂ ਉੱਤੇ ਕਹਿ ਸਕਦੇ ਹਾਂ ਜੀ, ਕਹਿਣ 'ਚ ਕੋਈ ਪੱਥਰ ਉੱਤੇ ਲਿਖਿਆ ਵੀ ਮਿਟ ਸਕਦਾ, ਸਮਾਂ ਆਏ ਮਿਟ ਜਾਏਗਾ, ਪਰ ਜੋ 84 ਸਾਡੇ ਸੀਨਿਆਂ 'ਤੇ ਲਿਖਿਆ ਨਾ, ਉਹ ਚਾਹੇ ਪੱਥਰ 'ਤੇ ਲਿਖਿਆ ਮਿਟ ਜਾਏ, ਪਰ ਸਾਡੇ ਸੀਨਿਆਂ 'ਤੇ ਲਿਖਿਆ 84 ਨਹੀਂ ਮਿਟਣਾ। ਕਿਉਂਕਿ ਜੋ ਹੰਡਾਇਆ ਹੈ ਨਾ, ਉਹ ਜਾਣਦਾ ਜਿੰਨੇ ਹੰਡਾਇਆ। ਭਾਈ ਮਹਿੰਗਾ ਸਿੰਘ 1 ਤਰੀਕ ਨੂੰ ਸ਼ਹਾਦਤ ਦਾ ਜਾਮ ਪੀ ਜਾਂਦੇ, ਔਰ 1 ਤਰੀਕ ਨੂੰ ਟਾਵੀਆਂ ਟਾਵੀਂ ਗੋਲਾਬਾਰੀ ਹੋਣ ਲੱਗ ਜਾਂਦੀ ਹੈ। ਉਹ ਇਸ ਕਰਕੇ ਹੁੰਦੀ ਹੈ ਵੀ ਪਤਾ ਲੱਗੇ ਇਹਨਾਂ ਦੇ ਮੋਰਚੇ ਕਿੱਥੇ ਕਿੱਥੇ ਨੇ, ਅਤੇ ਉਸ ਹਿਸਾਬ ਨਾਲ ਅਸੀਂ ਹਮਲਾ ਕਰਕੇ ਅਤੇ ਇਹਨਾਂ ਉੱਤੇ ਅਸੀਂ ਜਿਹੜੀ ਫੌਜ ਆਈ ਉਹ ਸਿਰਫ 2 ਘੰਟਿਆਂ ਦਾ ਸਮਾਂ ਮੁਕਰਰ ਕਰਕੇ ਆਈ ਹੈ ਵੀ ਅਸੀਂ 2 ਘੰਟਿਆਂ ਦੇ ਵਿੱਚ ਅਕਾਲ ਤਖ਼ਤ ਸਾਹਿਬ ਟੈਟੇਰੀ ਕਰ ਦੇਣਾ। ਉਹ ਜਿਵੇਂ ਸਾਰਾ ਕੁਝ ਵਰਤੇ ਆਪਾਂ ਅਗਲੇਰੇ ਦਿਨਾਂ ਵਿੱਚ ਸਾਂਝਾ ਕਰਦੇ ਚੱਲਾਂਗੇ। ਮਲਕ ਪਾਤਸ਼ਾਹ ਕਿਤੇ ਕਿਰਪਾ ਕਰਨ, ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ 'ਤੇ ਸਾਨੂੰ ਚੱਲਣ ਦੀ ਜਾਚ ਆ ਜਾਏ। ਇੱਕ ਗੱਲ ਚੇਤਾ ਰੱਖਿਓ, ਇਹ ਇਤਿਹਾਸ ਆਪਾਂ ਵਿਚਾਰਨਾ ਹੈ, ਸਾਡਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਭਟਕਾਉਣਾ ਨਹੀਂ। ਬਸ ਉਹ ਇਤਿਹਾਸ ਦੇ ਖੂਨੀ ਵਰਕੇ ਨੇ ਜਿਨ੍ਹਾਂ ਵਰਕਿਆਂ ਨੂੰ ਆਪਾਂ ਹਰ ਸਾਲ ਚੇਤੇ ਕਰਦੇ ਹਾਂ, ਅਤੇ ਉਹਨਾਂ ਸ਼ਹੀਦਾਂ ਨੂੰ ਚੇਤੇ ਕਰਦੇ ਜਿਨ੍ਹਾਂ ਨੇ ਸਾਡੀ ਕੌਮ ਵਾਸਤੇ ਸ਼ਹਾਦਤਾਂ ਦੇ
ਜਾਂ ਪੀਤੇ ਨੇ। ਸਾਡਾ ਮਕਸਦ ਨਾ ਕਿਸੇ ਨੂੰ ਠੇਸ ਪਹੁੰਚਾਉਣਾ, ਨਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ, ਨਾ ਹੀ ਕਿਸੇ ਨੂੰ ਭੜਕਾਉਣਾ, ਨਹੀਂ। ਆਪਣੇ ਜਜ਼ਬਾਤ ਨੇ, ਆਪਣੇ ਜਜ਼ਬਾਤਾਂ 'ਤੇ ਅਸੀਂ ਆਪ ਕਾਬੂ ਰੱਖਣਾ। ਇਹ ਸਾਕਾ ਵਰਤਿਆ ਭਾਵੇਂ ਸਮੇਂ ਦੀਆਂ ਸਰਕਾਰਾਂ ਨਾਲ ਸੀ ਅਤੇ ਭਾਵੇਂ ਸਮੇਂ ਦੀਆਂ ਸਰਕਾਰਾਂ ਦੇ ਨਾਲ ਨਾਲ ਉਹ ਵੀ ਸਰਕਾਰਾਂ ਸੀ ਜਿਹੜੀਆਂ ਸਮੇਂ ਦੇ ਵਿੱਚ ਨਹੀਂ ਵੀ ਸਨ, ਪਰ ਜੋ ਕੁਝ ਵੀ ਵਰਤਿਆ ਸਭ ਕੁਝ ਹੰਢਾਇਆ ਅਸੀਂ ਆਪਣੇ ਤਨਾਂ 'ਤੇ ਹੈ, ਆਪਣੇ ਸਰੀਰਾਂ 'ਤੇ ਹੈ। ਅਤੇ ਸਾਨੂੰ ਅੱਜ ਵੀ ਸੁਚੇਤ ਹੋ ਕੇ ਚੱਲਣਾ ਪਏਗਾ। ਜੋ ਅਸੀਂ ਜ਼ੁਲਮ ਉਦੋਂ ਸਹਿ ਲਿਆ, ਅੱਜ ਆਪਣੀ ਮਤ ਆਪਣੇ ਦਿਮਾਗ ਨਾਲ ਸਾਨੂੰ ਚੱਲਣਾ ਪਏਗਾ, ਜਜ਼ਬਾਤਾਂ 'ਤੇ ਕਾਬੂ ਰੱਖ ਕੇ ਚੱਲਣਾ ਪਏਗਾ। ਜਜ਼ਬਾਤਾਂ ਦਾ ਸਤਿਕਾਰ ਹੈ, ਪਰ ਜਜ਼ਬਾਤੀ ਕਦੇ ਰਾਜਨੀਤੀ ਨਹੀਂ ਹੁੰਦੇ। ਜਜ਼ਬਾਤੀ ਹਮੇਸ਼ਾ ਨੁਕਸਾਨ ਕਰਾਉਂਦੇ ਨੇ, ਉਹਨਾਂ ਨੂੰ ਕਦੇ ਲਾਭ ਨਹੀਂ ਹੋਇਆ। ਗੁਰੂ ਕਿਰਪਾ ਕਰੇ, ਮਾਲਕ ਪਾਤਸ਼ਾਹ ਸੁਮਤ ਬਖਸ਼ਿਸ਼ ਕਰਕੇ ਨਿਵਾਜਣ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ, ਜੋ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਸੰਧਿਆ ਵੇਲੇ ਦੇ ਦੀਵਾਨਾਂ 'ਚ ਤਬਦੀਲੀ ਕੀਤੀ ਗਈ, ਉਹ ਸੰਧਿਆ ਵੇਲੇ ਦੇ ਦੀਵਾਨਾਂ ਵਿੱਚ ਹੁਣ 6:45 ਤੋਂ ਲੈ ਕੇ 7:15 ਤੱਕ ਸੋਦਰ ਬਾਣੀ ਦੇ ਜਾਪ, 7:15 ਤੋਂ 8:15 ਤੱਕ ਆਰਤੀ ਗੁਰਬਾਣੀ ਕੀਰਤਨ, 8:15 ਤੋਂ ਲੈ ਕੇ 9:15 ਤੱਕ ਗੁਰ ਇਤਿਹਾਸ ਦੀਆਂ ਵਿਚਾਰਾਂ, 9:15 ਤੋਂ ਲੈ ਕੇ 10:15 ਤੱਕ ਗੁਰਬਾਣੀ ਕੀਰਤਨ, ਅਤੇ 10:15 'ਤੇ ਫਿਰ ਸੰਪੂਰਨ ਸਮਾਪਤੀ ਹੋਇਆ ਕਰੇਗੀ। ਜੋ ਸੋਦਰ ਬਾਣੀ ਦੇ ਜਾਪ ਦੇ ਸਮੇਂ ਨੇ ਉਹ 6:45 ਤੋਂ 6:45 ਤੋਂ ਲੈ ਕੇ 7:15 7:15 ਤੱਕ, 7:15 ਤੋਂ 8:15 ਆਰਤੀ ਗੁਰਬਾਣੀ ਕੀਰਤਨ, 8:15 ਤੋਂ 9:15 ਗੁਰ ਇਤਿਹਾਸ ਦੀਆਂ ਵਿਚਾਰਾਂ, 9:15 ਤੋਂ 10:15 ਗੁਰਬਾਣੀ ਕੀਰਤਨ ਉਪਰੰਤ ਸਮਾਪਤੀ। ਗੁਰੂ ਪਾਤਸ਼ਾਹ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸ

0: हर हर एच पुनी हमारी।
1: वाहिगुरु जी का खालसा, वाहिगुरु जी की फतेह।
0: ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਰੀਕੇ ਰਾ, ਮਨ ਜਨੀ ਵਸਾਇਆ, ਕਹਿ ਨਾਨਕਾ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਰ ਨਾਲੇ ਸਾਚੇ ਸਾਹਿਬਾ ਕਿਆ ਨਾਈ ਕਰ ਤੇਰੈ ਕਰਤਾ ਤੇਰੈ ਸਭ ਕੁਛੈ ਜਿਸਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਚ ਦੋਤ ਦਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਰ

ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੁਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ।

0: 구를
1: 지요 구를 소라도 구리다 엄마 뜻에다 한 바르게 되리.

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਤੇਰ ਅੰਮ੍ਰਿਤਵਾ ਰੰਗ ਪ੍ਰੰਗ ਅਨੇਕ ਨਾ ਜਪਣ ਕਰਤਵਾ ਜੀਆ ਅੰਦਰ ਜੀਉ ਸਭ ਜਾਣ ਲਾ ਸਭ ਤੇਰੇ ਬਸ ਤੇਰਾ ਕਿਰਪਲਾ ਤੇਰੇ ਕਰ ਆਨੰਦ ਵਧਾਈ ਤੁਝ ਕਰ ਮਾਣ ਮਤਾ ਤੇ ਜਪਨਾ ਆਪ ਜਤ ਸਰਵ ਕਲਾ ਪ੍ਰਭੂਰ ਦਿਸੈ ਜਤ ਕਤਾ ਨਾਨਕ ਦਾਸ।

ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ।

0: ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰ ਦਾਸ, ਜੀਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖਨੇਰੇ। ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ, ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੂਤਰ ਧਾਰੀ। ਤੇ ਹੋਏ

ਬੋਲੋ ਜੀ ਵਾਹਿ ਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ। ਮੇਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਇ, ਅਰਜਨ ਅਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ।

ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਈ, ਦੇਖ ਕੇ ਅਣਜਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ

ਸਤਿਗੁਰੂ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਜੀ ਕਿਰਦਾਸ ਸਾਹਿਬ ਜੀ ਬਾਣੀ ਪੜ੍ਹਦਿਆਂ ਸੇਵਾ ਸੰਭਾਲ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾ ਰਿਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤਰਨਾਮ ਚਿਤਿਆ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬਾ ਜੀ ਸੋਰਠ ਮਹੱਲਾ ਨਾਵਾਂ

एक ओंकार सतनाम कर्ता पुरख निरभउ निर्वैर

ਅੰਗ ਪ੍ਰੰਗ ਅਨੇਕ ਨ ਜਪਨ ਕਰਤਵਾ ਜਿਆਂਦਰ ਜਿਉ ਸਭ ਜਾਲਾ ਸਚ ਤੇਰਾ ਬਸ ਤੇਰਾ ਕਿਰਪਾਲਾ ਤੇਰਾ ਕਰ ਆਨੰਦ ਵਧਾਈ ਤਿਤ ਕਰ ਮਾਨ ਮਤਾ ਤੇਜ ਆਪਣਾ ਆਪ ਜਰ ਸਰਵ ਕਲਾ ਭਰਪੂਰ ਦਿਸੈ ਜਤ ਕਤਾ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚੇ ਨਾ ਇਹ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡੇ ਆਪ ਤੇ ਵੱਡ ਤੇਰੀ ਦਾਤ ਜੈਨਾ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਇਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ

ਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਵਹੇ ਉਦਮ ਜਾ ਆਹਰ ਹਰ ਜੀਓ ਪ੍ਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਓ।

ਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਸਭ ਤੁਝੀ ਮਾਹੇ ਤੁਝ ਮਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਿਲ ਵਿਛੁੜਿਆ ਸੰਯੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਮਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣਹੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭਾਈਰੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜੋ ਮੋਹ ਪਗ ਨਹੀਂ ਚੱਲੇ ਹਮ ਦੇਖਾ ਤਹਿ ਡੂਬੀਅਲੇ ਮਾਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜੈਨੋ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਾਈ ਪ੍ਰਾਪਤ ਮਾਨ ਖੁਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ੍ਰਮ ਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ।

ਮੁੰਦਾ ਮਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸੇ ਅਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹੀਂ ਜਾਈ, ਨਿੱਤ ਨਿੱਤ ਰੱਖ ਉਰ ਤਾਰੋ, ਤਮ ਸੰਸਾ ਚਰਨ ਲਗ ਤਰੀ ਹੈ ਸਭ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਅਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਦੇ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰ ਇਤਿਹਾਸਕ ਵਿਚਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਇਤਿਹਾਸ ਦੇ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਭਨਾਂ ਦੀਆਂ ਹਾਜ਼ਰੀਆਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਲੱਗ ਜਾਣ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਾਹੀਂ ਕਵੀ ਸੰਤੋਖ ਸਿੰਘ ਜੀ ਦੇ ਦੁਆਰਾ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਬਾਦਸ਼ਾਹ ਦਰਵੇਸ਼ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਲੜੀਵਾਰ ਸਰਵਨ ਕਰਦੇ ਆ ਰਹੇ ਹੋ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਬਾਣੀ ਔਰ ਬਾਣੀ ਦੇ ਨਾਲ ਜੋੜਦਿਆਂ ਹੋਇਆਂ ਮਨੁੱਖਾ ਜਨਮ ਕਿਵੇਂ ਸਫਲਾ ਕਰਨਾ ਹੈ, ਸਤਿਗੁਰੂ ਮਹਾਰਾਜ ਜੀ ਜੀਵਨ ਜੁਗਤ ਵੀ ਦੱਸਦੇ ਨੇ ਔਰ ਜੀਵਨ ਮੁਕਤ ਦੀ ਦਾਤ ਵੀ ਸਤਿਗੁਰੂ ਮਹਾਰਾਜ ਬਖਸ਼ਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਦੋ ਹੀ ਵਿਚਾਰਾਂ ਨੇ, ਜੀਵਨ ਜੁਗਤ ਔਰ ਜੀਵਨ ਮੁਕਤ। ਸਾਨੂੰ ਜੀਵਨ ਜਿਉਣ ਦਾ ਢੰਗ ਤਰੀਕਾ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਸਿਖਾਉਂਦੀ ਹੈ ਕਿ ਅਸੀਂ ਜੀਵਦਿਆਂ ਜੀ ਕਿਵੇਂ ਮੁਕਤ ਹੋ ਸਕਦੇ ਹਾਂ। ਦੂਸਰੇ ਪਾਸੇ ਜਿਨ੍ਹਾਂ ਨੂੰ ਜੀਵਨ ਜਿਉਣ ਦਾ ਢੰਗ ਨਹੀਂ ਆਇਆ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ ਗ੍ਰਸੇ ਹੋਏ, ਭਾਵੇਂ ਉਹ ਗੁਰੂ ਘਰ ਦੇ ਮਸੰਦ ਹੋਣ, ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਕੀਤੇ ਹੋਏ ਕਰਮ ਦੀ ਸਜ਼ਾ ਉਹਨਾਂ ਨੂੰ ਦਿੱਤੀ ਹੈ। ਉਹਨਾਂ ਦੇ ਕਰਮ ਦਾ ਫਲ ਇਹਨਾਂ ਨੂੰ ਮਹਾਰਾਜ ਨੇ ਦਿੱਤਾ ਹੈ। ਜੈਸਾ ਅਸੀਂ ਕਰਮ ਕਰਾਂਗੇ ਫਲ ਵੀ ਵੈਸਾ ਹੀ ਹੈ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਜੇ ਇਹਨਾਂ ਮਸੰਦਾਂ ਦੇ ਵਿੱਚੋਂ ਬਾਬਾ ਫੇਰੂ ਜੀ ਸੱਚੀ ਸੁੱਚੀ ਕਰਨੀ ਵਾਲੇ ਨੇ ਤਾਂ ਗੁਰੂ ਮਹਾਰਾਜ ਨੇ ਉਹਨਾਂ ਨੂੰ ਉਹਨਾਂ ਦੇ ਉੱਤਮ ਕਰਮ ਦਾ ਫਲ ਦਿੱਤਾ ਕਿ ਬਾਬਾ ਫੇਰੂ ਤੁਹਾਡੀ ਦਾੜੀ ਸੱਚੀ, ਤੁਹਾਡਾ ਮੁੱਖ ਉਸ ਮਾਲਕ ਦੇ ਘਰ ਵਿੱਚ ਉੱਜਲ ਹੋਵੇਗਾ। ਔਰ ਨਾਲ ਬਹੁਤ ਬਖਸ਼ਿਸ਼ਾਂ ਦੇ ਕੇ ਮਹਾਰਾਜ ਜੀ ਨੇ ਨਿਵਾਜਿਆ ਹੈ। ਅਤੇ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਸਤਿਗੁਰੂ ਮਹਾਰਾਜ ਨੇ ਫਿਰ ਉਹਨਾਂ ਦੇ ਕਰਮਾਂ ਦਾ ਫਲ ਉਹਨਾਂ ਨੂੰ ਬਖਸ਼ਿਆ। ਜਿਨ੍ਹਾਂ ਨੇ ਪਾਪ ਕਮਾਇਆ ਹੁਣ ਉਹ ਪਾਪ ਕਮਾਉਣ ਵਾਲੇ ਜਦੋਂ ਉਹ ਆਪਣਾ ਫਲ ਭੋਗਦੇ ਆ ਤਾਂ ਹਾਏ ਹਾਏ ਤੋਂ ਸਿਵਾਏ ਹੋਰ ਕੁਛ ਨਹੀਂ ਨਿਕਲਦਾ।
ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਸਤਿਗੁਰੂ ਮਹਾਰਾਜ ਜੀ ਨੇ ਇਹਨਾਂ ਮਸੰਦਾਂ ਦਾ ਨਿਬੇੜਾ ਕੀਤਾ। ਇਹ ਜਿਹੜਾ ਸਾਡਾ ਮਨ ਹੈ ਨਾ, ਸਾਡੀ ਮਤ ਹੈ, ਇਹ ਪਤਾ ਨਹੀਂ ਕਦੋਂ ਇਹਨਾਂ ਦੇ ਉੱਤੇ ਪਰਦਾ ਪੈ ਜਾਏ। ਚੰਗਾ ਸੋਚਣ ਵਾਲਾ ਮਾੜਾ ਸੋਚਣ ਲੱਗ ਜਾਏਗਾ, ਮਾੜਾ ਸੋਚਣ ਵਾਲਾ ਚੰਗਾ ਸੋਚਣ ਲੱਗ ਜਾਏਗਾ। ਇਹ ਮਨ ਦੀ ਅਵਸਥਾ ਨੂੰ ਜਾਣਿਆ ਹੀ ਨਹੀਂ ਜਾ ਸਕਦਾ। ਬੜੇ ਧਿਆਨ ਨਾਲ ਸੁਣਿਓ, ਹਰ ਵੇਲੇ ਗੁਰੂ ਦੇ ਗਿਆਨ ਦਾ ਡੰਡਾ ਇਸ ਮਨ ਦੇ ਉੱਤੇ ਰੱਖਣਾ ਤਾਂ ਕਿ ਇਹ ਮਨ ਕਿਤੇ ਵਿਗੜੇ ਨਾ, ਮਨ ਦੀ ਚਾਲ ਜਿਹੜੀ ਹੈ ਇਹ ਕਿਤੇ ਖਰਾਬ ਨਾ ਹੋਵੇ। ਅਗਲਾ ਜਿਹੜਾ ਤੁਸੀਂ ਪ੍ਰਸੰਗ ਸੁਣਨਾ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਬਹੁਤ ਵੱਡੀਆਂ ਬਖਸ਼ਿਸ਼ਾਂ ਦੇ ਕੇ ਨਿਵਾਜਿਆ ਪਰ ਅਕਲ 'ਤੇ ਪਰਦਾ ਪੈ ਗਿਆ। ਜਦੋਂ ਅਕਲ 'ਤੇ ਪਰਦਾ ਪੈ ਜਾਏਗਾ ਫਿਰ ਸਾਹਮਣੇ ਪ੍ਰਤੱਖ ਪਰਮੇਸ਼ਵਰ ਵੀ ਹੋਵੇ ਤਾਂ ਵੀ ਉਹਨੂੰ ਸਮਝ ਨਹੀਂ ਆਏਗੀ। ਉਹ ਮਾੜੀ ਹਰਕਤ ਕਰੇਗਾ, ਮਾੜੇ ਕਰਮ ਕਰੇਗਾ। ਅਸੀਂ ਰੋਜ਼ ਅਰਦਾਸ ਕਰੀਏ ਕਿ ਮਹਾਰਾਜ ਸਾਡੀ ਅਕਲ 'ਤੇ ਕਿਸੇ ਤਰ੍ਹਾਂ ਵੀ ਪਰਦਾ ਨਹੀਂ ਪੈਣਾ ਚਾਹੀਦਾ, ਸਾਡਾ ਮਨ ਕਦੇ ਵੀ ਵਿਗੜੇ ਨਾ। ਤੁਸੀਂ ਗਿਆਨ ਦਾ ਡੰਡਾ ਇਸ ਮਨ ਉੱਤੇ ਹਰ ਵੇਲੇ ਰੱਖਣਾ ਤਾਂ ਕਿ ਇਹਨੂੰ ਇਹ ਲੋਭ ਲਾਲਚ ਕਾਮ ਕ੍ਰੋਧ ਮੋਹ ਹੰਕਾਰ ਇਹਦੀ ਚਾਲ ਨੂੰ ਵਿਗਾੜ ਨਾ ਸਕਣ। ਅਗਲਾ ਜਿਹੜਾ ਪ੍ਰਸੰਗ ਹੈ ਉਹ ਨੰਦ ਚੰਦ ਦਾ। ਨੰਦ ਚੰਦ ਬਾਰੇ ਤੁਸੀਂ ਬੜੀ ਵਾਰ ਸੁਣਿਆ ਹੈ, ਧਿਆਨ ਦਿਓ, ਜਿਹਨੂੰ ਅਸੀਂ ਦੀਵਾਨ ਨੰਦ ਚੰਦ ਕਰਕੇ ਜਾਣਦੇ ਹਾਂ। ਪਿੱਛੇ ਜੇ ਜੰਗ ਹੋਈ ਤੇ ਗੁਰੂ ਮਹਾਰਾਜ ਨੇ ਫੌਜਦਾਰ ਇਹ ਨੰਦ ਚੰਦ ਨੂੰ ਬਣਾਇਆ, ਜਿੰਨੀ ਵੀ ਇਹ ਫੌਜ ਸੀ ਸਾਰਿਆਂ ਦਾ ਦੀਵਾਨ ਬਣਾ ਦਿੱਤਾ ਮਹਾਰਾਜ ਨੇ ਕਿ ਸਾਰਿਆਂ ਦੀ ਕਮਾਂਡ ਤੇਰੇ ਹੱਥ ਦੇ ਵਿੱਚ ਹੈ। ਪਰ ਦੇਖੋ ਇੰਨਾ ਨੇੜੇ ਹੋ ਕੇ ਔਰ ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਲੈਣ ਤੋਂ ਬਾਅਦ ਵੀ ਇਹਦੇ ਅਕਲ 'ਤੇ ਪਰਦਾ ਕਿਵੇਂ ਪੈ ਜਾਂਦਾ ਹੈ। ਕਈ ਵਾਰ ਜ਼ਿਕਰ ਕੀਤਾ ਪ੍ਰਿਥੀ ਚੰਦ ਗੁਰੂ ਰਾਮਦਾਸ ਮਹਾਰਾਜ ਦੇ ਕਿੰਨਾ ਨੇੜੇ ਰਹਿੰਦਾ ਹੈ, ਹਰ ਵੇਲੇ ਚਰਨਾਂ ਦੇ ਵਿੱਚ ਹਰ ਵੇਲੇ। ਪਰ ਜਿੰਨਾ ਉਹ ਨੇੜੇ ਸੀ ਓਨਾ ਹੀ ਉਹਦੀ ਅਕਲ 'ਤੇ ਪਰਦਾ ਪੈ ਗਿਆ। ਵਿਰੋਧ ਕਰਦਾ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਝਗੜਦਾ ਹੈ, ਹਾਲਾਂਕਿ ਹਰ ਵੇਲੇ ਰੋਜ਼ ਕੋਲ ਰਹਿੰਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ 2 ਸਾਲ ਦਾ ਸਮਾਂ ਕੱਢ ਕੇ ਆਏ, ਪਰ ਜਦੋਂ ਗੁਰਤਾ ਗੱਦੀ ਦੇਣ ਦੀ ਗੱਲ ਚੱਲੀ ਤੇ ਪ੍ਰਿਥੀ ਚੰਦ ਹੀ ਵਿਰੋਧ ਕਰਦਾ, ਇਹੀ ਝਗੜਾ ਕਰਦਾ, ਇਹ ਭੁੱਲ ਜਾਂਦਾ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਕੌਣ ਨੇ। ਪਿਤਾ ਦੀ ਜਿਹੜੀ ਪਦਵੀ ਉਹ ਵੀ ਭੁੱਲ ਗਿਆ ਔਰ ਗੁਰੂ ਰਾਮਦਾਸ ਮਹਾਰਾਜ ਜੀ ਜਿਸ ਆਸਨ 'ਤੇ ਬੈਠੇ ਆ ਉਹ ਵੀ ਭੁੱਲ ਗਿਆ, ਝਗੜਾ ਕਰਦਾ ਹੈ। ਕਾਹੇ ਪੂਤ ਝਗਰਤ ਹੋ ਸੰਗ ਬਾਪ। ਇਸ ਲਈ ਇਹ ਜਿਹੜਾ ਕਲਯੁਗੀ ਸਮਾਂ ਹੈ ਨਾ, ਇਹ ਕਲਯੁਗੀ ਪਹਿਰਾ ਜਿਹੜਾ ਵਰਤਦਾ, ਇੱਥੇ ਪਤਾ ਹੀ ਨਹੀਂ ਮਨ ਦੀ ਚਾਲ ਕਦੋਂ ਵਿਗੜ ਜਾਣੀ ਹੈ, ਇੱਥੇ ਪਤਾ ਹੀ ਨਹੀਂ ਅਕਲ 'ਤੇ ਪਰਦਾ ਕਦੋਂ ਕਿਵੇਂ ਪੈ ਜਾਣਾ। ਇਹ ਤਾਂ ਬਚਿਆ ਜਾ ਸਕਦਾ ਜੇ ਗੁਰੂ ਸਾਹਿਬ ਅੱਗੇ ਸਾਡੀ ਰੋਜ਼ ਅਰਦਾਸ ਹੋਵੇ, ਡੰਡੌਤ ਵੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਵੀ ਜੀ ਅਗਲਾ ਪ੍ਰਸੰਗ ਸ਼ੁਰੂ ਕਰਦੇ ਆ ਬੜੇ ਪਿਆਰ ਨਾਲ।

ਕੀ ਵਾਰਤਾ ਸੁਣੀਐ ਜੋ ਦੀਵਾਨ ਨੰਦ ਚੰਦ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਨੇੜੇ ਰਹਿਣ ਵਾਲਾ ਇਹਦੀ ਵਾਰਤਾ ਜਿਹੜੀ ਹੈ ਹੁਣ ਤੁਸੀਂ ਸੁਣਨਾ।

0: ਜੀ ਦੇਖੋ ਆਪਣੇ ਪਿਆਰਿਆਂ ਦੇ ਪਰਦਾ ਕੱਜਣੇ ਚਾਹੁੰਦੇ ਨੇ, ਪਰਦੇ ਜਿਹੜੇ ਆ ਉਹ ਕੱਜਣਾ ਚਾਹੁੰਦੇ ਔਰ ਕੱਜੇ ਵੀ ਜਾਂਦੇ ਆ, ਕੋਈ ਸ਼ੱਕ ਨਹੀਂ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ। ਪਰ ਇਹ ਸਮਾਂ ਵੀ ਬੜਾ ਬਲਵਾਨ ਹੈ, ਇਹ ਸਾਡੀ ਅਕਲ 'ਤੇ ਪਰਦਾ ਪਾ ਕੇ ਸਾਨੂੰ ਉਸ ਪਾਸੇ ਲੈ ਜਾਂਦਾ ਜਿੱਥੇ ਅਸੀਂ ਨਾ ਚਾਹੁੰਦਿਆਂ ਵੀ ਗੁਰੂ ਦੀ ਮਿਹਰ ਕਿਰਪਾ ਤੋਂ ਦੂਰ ਹੋ ਜਾਂਦੇ ਹਾਂ, ਔਰ ਗੁਰੂ ਸਾਹਿਬ ਚਾਹੁੰਦਿਆਂ ਹੋਇਆਂ ਵੀ ਉਹਦੀ ਫਿਰ ਲਾਜ ਨਹੀਂ ਰੱਖ ਸਕਦੇ, ਉਹਦੇ ਪਰਦੇ ਨਹੀਂ ਕਰ ਸਕਦੇ, ਕਿਉਂਕਿ ਉਹ ਹਰਕਤ ਹੀ ਇੱਦਾਂ ਦੀ ਕਰ ਦਿੰਦਾ, ਉਹ ਕਰਤੂਤਾਂ ਹੀ ਇਸ ਤਰ੍ਹਾਂ ਦੀਆਂ ਕਰਦਾ। ਹੁਣ ਇੱਥੇ ਕਵੀ ਜੀ ਕਹਿੰਦੇ ਨੇ ਰਾਖੈ ਭੀ ਸੋ ਨਾ ਰਹੇ। ਜੇ ਗੁਰੂ ਮਹਾਰਾਜ ਉਹਨੂੰ ਰੱਖਣਾ ਵੀ ਚਾਹੁੰਦੇ ਆ ਪਰ ਨਹੀਂ, ਕਿਉਂਕਿ ਇਹਨੇ ਹਰਕਤ ਹੀ ਐਸੀ ਕਰਨੀ ਹੈ ਵੀ ਗੁਰੂ ਸਾਹਿਬ ਚਾਹ ਕੇ ਵੀ ਇਹਨੂੰ ਨਹੀਂ ਬਚਾ ਸਕਦੇ ਹਨ।
1: ਹੁਤੇ ਉਦਾਸੀ ਸਾਧੂ ਸੁਜਾਨਾ।
0: ਹੁਣ ਸ਼ੁਰੂਆਤ ਕਿਵੇਂ ਹੋਈ, ਇਹਦੀ ਅਕਲ 'ਤੇ ਪਰਦਾ ਕਿਵੇਂ ਪੈਂਦਾ ਔਰ ਕਿਵੇਂ ਇਹ ਗੁਰੂ ਸਾਹਿਬ ਤੋਂ ਦੂਰ ਹੁੰਦਾ, ਇਹ ਇੱਥੋਂ ਹੁਣ ਕਵੀ ਜੀ ਸ਼ੁਰੂ ਕਰਦੇ ਆ। ਕਹਿੰਦੇ ਕੁਛ ਉਦਾਸੀਨ ਸੰਪਰਦਾ ਵਿੱਚ ਕੁਛ ਮਹਾਤਮਾ ਕਹਿ ਲਓ ਜਾਂ ਸਾਧੂ ਜਿਹੜੇ ਨੇ ਉਹ ਹੋਏ ਹਨ।
1: ਲਿਖਿਓ ਗ੍ਰੰਥ ਸਾਹਿਬ ਨਿਜ ਪਾਨਾ।
0: ਇਹਨਾਂ ਦੇ ਵਿੱਚੋਂ ਦੀ ਜਿਨ੍ਹਾਂ ਨੇ ਗੁਰਬਾਣੀ ਦਾ ਅਭਿਆਸ ਕੀਤਾ ਹੋਇਆ, ਆਪਣੇ ਹੱਥ ਦੇ ਨਾਲ ਗੁਰਬਾਣੀ ਲਿਖ ਕੇ ਇੱਕ ਗ੍ਰੰਥ ਜਿਹੜਾ ਉਹ ਬਣਾਇਆ ਹੈ। ਕੁਛ ਕੁ ਬਾਣੀ ਜਿਹੜੀ ਹੈ ਇਹਨਾਂ ਨੇ ਹੱਥੀਂ ਲਿਖੀ ਹੈ, ਹੱਥੀਂ ਲਿਖ ਕੇ ਇੱਕ ਗ੍ਰੰਥ ਦੇ ਰੂਪ ਵਿੱਚ ਇਹਨਾਂ ਨੇ ਤਿਆਰ ਕੀਤਾ ਹੈ। ਗੁਰਬਾਣੀ ਗੁਰੂ ਸਾਹਿਬ ਦੀ ਹੈ ਪਰ ਜਿੰਨੀ ਕੋਈ ਇਹਨਾਂ ਨੂੰ ਬਾਣੀ ਕੰਠ ਹੈ ਜਾਂ ਜਿੰਨਾ ਅਭਿਆਸ ਕੀਤਾ ਹੈ, ਮਨ 'ਚ ਭਾਵਨਾ ਬਣੀ ਵੀ ਕਿਉਂ ਨਾ ਹੱਥੀਂ ਇਹਨੂੰ ਲਿਖਿਆ ਜਾਵੇ। ਬਹੁਤ ਐਸੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਜਿਹੜੇ ਹੱਥ ਲਿਖਤ ਨੇ, ਉਹਨਾਂ ਨੇ ਕੀ ਕੀਤਾ, ਨਿੱਜ ਪਾਨਾ, ਨਿੱਜ ਮਤਲਬ ਆਪਣੇ, ਪਾਨਾ ਹੱਥ, ਆਪਣੇ ਹੱਥ ਨਾਲ ਗੁਰਬਾਣੀ ਜਿਹੜੀ ਹੈ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖ ਕੇ ਗ੍ਰੰਥ ਤਿਆਰ ਕੀਤਾ ਹੈ।
1: ਪੂਰਨ ਕਰ ਆਨੰਦਪੁਰ ਆਏ।
0: ਉਹਦੀ ਸੁਧਾਈ ਵਾਸਤੇ ਤੇ ਗੁਰੂ ਮਹਾਰਾਜ ਜੀ ਦੇ ਸਿਗਨੇਚਰ ਲੈਣ ਵਾਸਤੇ, ਸਾਈਨ ਗੁਰੂ ਮਹਾਰਾਜ ਜੀ ਦੇ, ਇਹਦੇ ਉੱਤੇ ਮੋਹਰ ਲੱਗ ਜਾਏਗੀ ਵੀ ਇਹ ਗੁਰਬਾਣੀ ਜਿਹੜੀ ਆ ਇਹਦੇ ਵਿੱਚ ਕੋਈ ਅੱਖਰ ਵਾਧ ਘਾਟ ਨਹੀਂ ਹੈ। ਇਸ ਲਈ ਇਹ ਆਨੰਦਪੁਰ ਸਾਹਿਬ ਆਏ ਹਨ।
1: ਇੱਕ ਤਾਂ ਦਰਸ਼ਨ ਚਾਉ ਬਿਰਧਾਏ।
0: ਇੱਕ ਤਾਂ ਅੰਦਰ ਚਾਹਤ ਇਹ ਹੈ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਹੋ ਜਾਵਣਗੇ।
1: ਦੁਤੀਏ ਅੱਖਰ ਸਤਿਗੁਰ ਕਰਕੇ।
0: ਔਰ ਦੂਸਰਾ ਮਹਾਰਾਜ ਜੀ ਇਸ ਬਾਣੀ ਦੀ ਸੁਧਾਈ ਵੀ ਕਰ ਲੈਣਗੇ ਵੀ ਸਾਡੇ ਕੋਲੋਂ ਕੋਈ ਅੱਖਰ ਵਾਧ ਘਾਟ ਨਾ ਹੋ ਗਿਆ ਹੋਵੇ। ਅਸੀਂ ਆਪਣੇ ਵੱਲੋਂ ਜਿੰਨਾ ਮਰਜ਼ੀ ਸਾਵਧਾਨ ਸੁਚੇਤ ਹੋ ਕੇ ਬਾਣੀ ਪੜ੍ਹੀਏ ਪਰ ਜਦੋਂ ਅਰਦਾਸ ਕਰਦੇ ਹਾਂ ਤੇ ਇਹ ਜ਼ਰੂਰ ਆਖਦੇ ਹਾਂ ਵੀ ਮਹਾਰਾਜ ਜੀ ਕਿਰਪਾ ਕਰਿਓ, ਬਾਣੀ ਪੜ੍ਹੀ ਸੁਣੀ ਪ੍ਰਵਾਨ ਕਰਿਓ, ਅੱਖਰ ਵਾਦ ਘਾਟ ਭੁੱਲ ਚੁੱਕ ਮਾਫ਼ ਕਰਨੀ। ਵੀ ਬਾਣੀ ਪੜ੍ਹਦੇ ਸੁਣਦੇ ਅੱਖਰ ਵਾਦ ਘਾਟ ਹੋਇਆ ਤੇ ਆਪ ਜੀ ਮਾਫ਼ ਕਰ ਦੇਣਾ। ਇਸ ਲਈ ਇਹ ਦੂਜਾ ਇਹ ਹੈ ਕਿ ਇਹ ਜੋ ਲਿਖ ਕੇ ਬਾਣੀ ਲਿਆਏ ਆ ਉਹਦੀ ਸੁਧਾਈ ਵੀ ਹੋ ਜਾਏਗੀ, ਮਹਾਰਾਜ ਦੀ ਨਜ਼ਰ ਵੀ ਪੈ ਜਾਏਗੀ ਔਰ ਜਿਹੜਾ ਇੱਕ ਗੁਰੂ ਸਾਹਿਬ ਦੇ ਦਰਸ਼ਨ ਵੀ ਹੋ ਜਾਵਣਗੇ।
1: ਲਿਖ ਵਹਿ ਢਿੱਗ ਬਿਨਤੀ ਕਰਕੇ।
0: ਹੁਣ ਗੁਰੂ ਮਹਾਰਾਜ ਜੀ ਦੇ ਕੋਲ ਆਏ ਨੇ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਕਿਰਪਾ ਕਰਕੇ ਇਹਦੇ ਉੱਤੇ ਆਪਣੇ ਦਸਤਖਤ ਜਿਹੜੇ ਨੇ ਉਹ ਸਿਗਨੇਚਰ ਜਿਹੜੇ ਨੇ ਉਹ ਕਰ ਦੇਵਣਗੇ।
1: ਨੰਦ ਚੰਦ ਕੋ ਮਿਲੇ ਸੋ ਆਏ।
0: ਹੁਣ ਇਹਨਾਂ ਦਾ ਮੇਲ ਕਿਹਦੇ ਨਾਲ ਹੋਇਆ, ਦੀਵਾਨ ਨੰਦ ਚੰਦ ਦੇ ਨਾਲ, ਜਿੱਥੇ ਆ ਕੇ ਇਹਦੀ ਅਕਲ 'ਤੇ ਪੜਦਾ ਪੈਣਾ। ਲੋਭ ਹੈ ਨਾ, ਲਾਲਚ ਦਾ ਕੀ ਪਤਾ ਕਿੱਥੇ ਆ ਜਾਏ। ਇਹਦੇ ਤੋਂ ਹਰ ਵਕਤ ਬਚੇ ਰਹਿਣ ਲਈ ਮਨ ਨੂੰ ਸ਼ਬਦ ਨਾਲ ਜੋੜ ਕੇ ਰੱਖਣਾ ਜ਼ਰੂਰੀ ਹੈ। ਜਦੋਂ ਇਹ ਆਏ ਤੇ ਆ ਕੇ ਕੁਦਰਤੀ ਇਹਨਾਂ ਦਾ ਮੇਲ ਨੰਦ ਚੰਦ ਦੇ ਨਾਲ ਹੋ ਗਿਆ।
1: ਨਿਜ ਕਾਰਜ ਕੋ ਦਇਓ ਸੁਣਾਏ।
0: ਦੀਵਾਨ ਨੰਦ ਚੰਦ ਨੇ ਪੁੱਛਿਆ ਵੀ ਆਓ ਜੀ ਦੱਸੋ ਕਿਵੇਂ ਆਉਣਾ ਹੋਇਆ, ਕਿਹਨੂੰ ਮਿਲਣਾ। ਇਹਨਾਂ ਨੇ ਫਿਰ ਆਪਣੇ ਬਾਰੇ ਦੱਸਿਆ ਵੀ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਕੋਲ ਆਏ ਹਾਂ।
1: ਲਿਖਿਓ ਗ੍ਰੰਥ साहिब हम आसे।
0: असी गुरु महाराज परमात्मा ने साडे तो सेवा ली है तो जिन्ना हो सकिया असी गुरबाणी जिहड़ी है वह लिख के हथी अपने हथी लिख के ते ग्रंथ जी लेके आए हाँ।
1: दसखत प्रभ के इस मेहबांसे,
0: दसखत प्रभ के इन में बांछे। असी चाहुंदे आ वी महाराज इहदे उत्ते अपने दस्तखत जिहड़े ने ओ कर देवण।
1: हम ते कहियो जाए किम नाही,
0: ते साडे कोल इन्नी हिम्मत नहीं कि महाराज कोल जाके सीधा ये बेनती गुरु साहब जी नू कर सकिए।
1: तुम कहियत रहते नित पाही,
0: तुसी ता गुरु साहब कोल हर वेले रहिंदे हो, तुहाडा ते गुरु साहब नाल बड़ी नेड़ता है, ते किरपा करो साडी ये बेनती गुरु महाराज कोल पहुंचाउणा करो जी।
1: नंद चंद सो ग्रंथ मंगायो,
0: नंद चंद कहिंदे वी लियाओ पहला मैनू दिखाओ किहड़ा ग्रंथ तुसी लिख के लैके आए हो, पहला मैनू दिखाउणा करो जी।
1: सुंदर लिखत देख बिरमायो,
0: वो जदों ने देखिया ते सुंदर लिखत, वो अखर बड़े सुनहरी अखर कमाल दी लिखत सी, वो इन्ने सुंदर अखरां दे विच लिखिया होया बिरमायो, बस उस वेले मन जिहड़ा सी वो लोभी हो गया, मन लालची हो गया, मन विच बेईमानी आ गई उस वेले। हुण किन्ना टाइम लगा, जिहड़ा दीवान नंद चंद जिहदे ते गुरु महाराज फकर करदे माण करदे आ, किन्ना टाइम लगा मन नूं भरमाउण लग्या, सिर्फ ओह अखर ही देखे आ, देखदिआं सार ही कहिंदे देख बिरमायो कि इन्ने कमाल दी लिखत इन्ने सुनहरी अखरां विच ए लिख के लियाए हन।
1: आप रखन को इशा ठानी,
0: उसे वेले मन च आ गया भी ये ते मैं रख लवां, ये गुरु गोबिंद सिंह महाराज कोल क्यों पहुंचाउणा, ये ते मैनू जिहड़े मैनू ये मिल जाए ते मैं इनू अपने कोल रख लवां।
1: साधन संग पनी पुन बानी,
0: जदों मन अंदर बेईमानी आ जाए ना फिर कई तरह दियां घाड़तां मन उसे वेले घड़ लैंदा, कई तरह दियां कई विचारां उसे वेले मन विच आ जांदियां नहीं वी इस तरह बना के इनू गल करदे आ उसे वेले। फिर ये जिहड़े साधु आए सन उदासीन संबरता विचों कहिंदे ने उहनां नूं आखण लगा,
1: बैठो हो तुम निश्चिंत पुरबासो,
0: कहिंदे जाओ तुसी अपने घर जाके निश्चिंत हो के बैठना करो।
1: जब गुर टिग देखो हो अविकासो,
0: जदों मैनूं लगेगा भी मौका है गुरु साहिब कोल गल करन दा ते मैं मौका दे के ये गुरु साहिब जी कोल तुहाडी ये बाणी जो तुसी लिख के लियाए हो मैं गुरु साहब जी अगे रख दियांगा।
1: बिने पन हो मैं देओ लिखवाए,
0: और जो इहदे ते तुसी चाहुंदे हो वी महाराज इहदे ते साइन कर देण सिग्नेचर कर देण ਉਹ ਮੈਂ ਕਰਵਾ ਕੇ ਰੱਖ ਲਵਾਂਗਾ।
1: ਦੇਰ ਲੱਗ ਹੈ ਕਾਰਜ ਹੋਏ ਜਾਏ,
0: ਇਸ ਲਈ ਥੋੜੀ ਦੇਰ ਵੀ ਲੱਗ ਸਕਦੀ ਹੈ, ਮੌਕਾ ਦੇਖਣਾ ਪਏਗਾ ਵੀ ਜਿੱਦਣ ਗੁਰੂ ਸਾਹਿਬ ਜੀ ਨੂੰ ਮੈਂ ਜਾ ਕੇ ਬੇਨਤੀ ਕਰਾਂ ਮਿਲ ਸਕਾਂ, ਇਸ ਲਈ ਥੋੜੀ ਦੇਰੀ ਵੀ ਲੱਗ ਸਕਦੀ ਹੈ।
1: ਇਮ ਸੁਨ ਸਾਧ ਗ੍ਰੰਥ ਤਿਸ ਦੀਨ,
0: ਇਮ ਸੁਨ ਸਾਧ ਗ੍ਰੰਥ ਤਿੰਨ ਦੀਨ। ਉਹਨਾਂ ਆਖਿਆ ਠੀਕ ਹੈ ਤੇਰੇ ਤੇ ਭਰੋਸਾ ਹੈ, ਤੂੰ ਗੁਰੂ ਦਾ ਪਿਆਰਾ ਗੁਰੂ ਦਾ ਸਿੱਖ ਹੈ ਇਸ ਲਈ ਤੇਰੇ ਤੇ ਭਰੋਸਾ ਹੈ, ਅਸੀਂ ਤੈਨੂੰ ਇਹ ਜ਼ਿੰਮੇਵਾਰੀ ਦਿੰਦੇ ਹਾਂ, ਆਹ ਗ੍ਰੰਥ ਤੈਨੂੰ ਸੌਂਪਦੇ ਹਾਂ ਅਤੇ ਗੁਰੂ ਮਹਾਰਾਜ ਜੀ ਨੂੰ ਇਹ ਦਿਖਾ ਕੇ ਅਤੇ ਸਤਿਗੁਰੂ ਜੀ ਇਹਦੇ ਉੱਤੇ ਮੋਹਰ ਲਗਾ ਦੇਣਗੇ। ਇਸ ਤਰ੍ਹਾਂ ਕਹਿੰਦੇ ਇਹ ਸਾਧੂ ਜਿਹੜੇ ਨੇ ਉਦਾਸੀਨ ਸੰਪਰਦਾ ਵਿੱਚੋਂ ਇਹ ਦੀਵਾਨ ਨੰਦ ਚੰਦ ਨੂੰ ਫਿਰ ਉਹ ਗ੍ਰੰਥ ਸੌਂਪਦੇ ਹਨ।
1: ਦਸਖਤ ਕਰਵੈ ਹੈ ਚਿੱਤ ਚੀਨ,
0: ਬਸ ਇੱਕੋ ਹੀ ਚਾਹਤ ਹੈ ਕਿ ਦਸਖਤ ਮਹਾਰਾਜ ਜੀ ਇਹਦੇ ਉੱਤੇ ਆਪਣੀ ਮੋਹਰ ਜਿਹੜੀ ਆ ਉਹ ਲਗਾ ਦੇਵਣ।
1: ਬੀਤੇ ਉਹ ਮਾਸ ਸਾਧਨਿਤ ਆਵੈ,
0: ਇਹ ਦੇ ਕੇ ਵਾਪਸ ਚਲੇ ਗਏ, ਹੁਣ ਉਹਦਾ ਮਨ ਬੇਈਮਾਨ ਹੋ ਗਿਆ ਸੀ ਵੀ ਗੁਰੂ ਮਹਾਰਾਜ ਨੂੰ ਕਿਹੜਾ ਦਿਖਾਉਣਾ ਹੈ ਨਾ ਗੁਰੂ ਸਾਹਿਬ ਕੋਲ ਗੱਲ ਕਰਨੀ ਹੈ। ਸਮਾਂ ਬੀਤਦਾ ਬੀਤਦਾ ਇੱਕ ਮਾਸ, ਮਾਸ ਕਹਿੰਦੇ ਮਹੀਨਾ, ਇੱਕ ਮਹੀਨੇ ਦਾ ਸਮਾਂ ਬਤੀਤ ਹੋ ਗਿਆ, ਉਹ ਜਿਹੜੇ ਸਾਧੂ ਸੀ ਉਹ ਫਿਰ ਚੱਲ ਕੇ ਆਉਂਦੇ ਹਨ,
1: ਨਿਜ ਕਾਰਜ ਸਿਮਰਨ ਕਰਵਾਵੇ।
0: ਉਹ ਫਿਰ ਸਿਮਰਨ, ਸਿਮਰਨ ਦਾ ਅਰਥ ਹੁੰਦਾ ਚੇਤਾ। ਉਹ ਫਿਰ ਆ ਕੇ ਦੀਵਾਨ ਆਨੰਦ ਚੰਦ ਨੂੰ ਮਿਲਦੇ ਆ ਅਤੇ ਉਹ ਗੱਲ ਮਹੀਨਾ ਪਹਿਲਾਂ ਦੀ ਯਾਦ ਕਰਾਉਂਦੇ ਆ ਵੀ ਅਸੀਂ ਮਹੀਨਾ ਪਹਿਲਾਂ ਤੁਹਾਡੇ ਕੋਲ ਆਏ ਸੀ ਅਤੇ ਉਹ ਗ੍ਰੰਥ ਲਿਖ ਕੇ ਲਿਆਏ ਸੀ, ਸਾਡਾ ਕਾਰਜ ਹੋ ਗਿਆ, ਸਾਡਾ ਕੰਮ ਜਿਹੜਾ ਸੀ ਉਹ ਹੋ ਗਿਆ ਜੋ ਜਿਸ ਲਈ ਅਸੀਂ ਆਏ ਸੀ। ਇੱਕ ਮਹੀਨੇ ਬਾਅਦ ਆ ਕੇ ਉਹਨਾਂ ਨੇ ਜਦੋਂ ਚੇਤੇ ਕਰਵਾਇਆ,
1: ਫੋਕੇ ਬਾਕ ਤਿੰਨਹੋਂ ਸੰਗ ਕਹੇ।
0: ਹੁਣ ਮਹੀਨੇ ਬਾਅਦ ਬੋਲੀ ਬਦਲ ਗਈ, ਜਿਹੜਾ ਪਹਿਲਾਂ ਮਿੱਠਾ ਪਿਆਰਾ ਹੋ ਕੇ ਕਹਿੰਦਾ ਸੀ ਫਿਕਰ ਨਾ ਕਰੋ ਮੈਂ ਆਪੇ ਗੁਰੂ ਸਾਹਿਬ ਕੋਲ ਮੌਕਾ ਦੇ ਕੇ ਗੱਲ ਕਰਾਂਗਾ, ਹੁਣ ਫੋਕੇ ਬਾਕ ਫਿੱਕੇ ਬੋਲ ਜਿਹੜੇ ਨੇ ਉਹਨਾਂ ਨੂੰ ਬੋਲਦਾ ਹੋਇਆ ਆਖਦਾ ਹੈ,
1: ਨਹੀਂ ਅਵਕਾਸ਼ ਮੋਹੇ ਕੋਲ ਹੈ।
0: ਕਹਿੰਦਾ ਮੈਨੂੰ ਕੋਈ ਮੌਕਾ ਹੀ ਨਹੀਂ ਮਿਲਿਆ, ਮੈਨੂੰ ਸਮਾਂ ਹੀ ਨਹੀਂ ਮਿਲਿਆ, ਮੈਂ ਕੋਸ਼ਿਸ਼ ਕਰਦਾ ਰਿਹਾ ਪਰ ਮੈਨੂੰ ਗੁਰੂ ਸਾਹਿਬ ਕੋਲ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ।
1: ਤਾਰੋ ਹੋ ਧੀਰ ਮੈਂ ਦਿਉ ਲਿਖਵਾਏ।
0: ਤੁਸੀਂ ਇੰਨੇ ਕਾਲੇ ਨਾ ਪਾਓ, ਧੀਰਜ ਰੱਖੋ, ਜਦੋਂ ਹੋਏਗਾ ਮੌਕਾ ਦੇ ਕੇ ਸਮਾਂ ਦੇ ਕੇ ਮੈਂ ਗੁਰੂ ਸਾਹਿਬ ਜੀ ਕੋਲ ਤੁਹਾਡੀ ਬੇਨਤੀ ਜਿਹੜੀ ਕਰ ਦੇਵਾਂਗਾ।
1: ਜਬ ਹੈ ਬਿਲੋਕ ਹੋ ਦਿਆਲ ਸੁਭਾਏ।
0: ਜਦੋਂ ਮੈਂ ਮਹਾਰਾਜ ਦਾ ਸੁਭਾਅ ਦੇਖਾਂਗਾ ਵੀ ਉਹਨਾਂ ਦਾ ਸੁਭਾਅ ਅੱਜ ਬੜਾ ਪ੍ਰਸੰਨਮਈ ਹੈ, ਅੱਜ ਗੁਰੂ ਸਾਹਿਬ ਬੜੇ ਖੁਸ਼ ਨੇ, ਉਦੋਂ ਫਿਰ ਇਹ ਗ੍ਰੰਥ ਉਹਨਾਂ ਸਾਹਿਬ ਅੱਗੇ ਰੱਖ ਕੇ ਫਿਰ ਗੁਰੂ ਸਾਹਿਬ ਜੀ ਨੂੰ ਮੈਂ ਦੱਸਾਂਗਾ। ਹਜੇ ਥੋੜਾ ਤੁਸੀਂ ਧੀਰਜ ਧਾਰ ਕੇ ਬੈਠਣਾ ਕਰੋ।
1: ਦਿਨ ਦੋਏ ਚਾਰ ਦੇਖੀਏ ਔਰ,
0: ਦੋ ਚਾਰ ਦਿਨ ਹੋਰ ਦੇਖੋ, ਕੀ ਪਤਾ ਮੈਨੂੰ ਮੌਕਾ ਮਿਲ ਜਾਏ ਗੁਰੂ ਸਾਹਿਬ ਜੀ ਨਾਲ ਗੱਲ ਕਰਨ ਦਾ।
1: ਲਿਖੇ ਬਚਨ ਸੋਢੀ ਸਿਰ ਮੋਰ।
0: ਔਰ ਜਿਸ ਦਿਨ ਮੈਂ ਗੁਰੂ ਸਾਹਿਬ ਕੋਲ ਸਮਾਂ ਪਾ ਕੇ ਮੌਕਾ ਦੇ ਕੇ ਗੱਲ ਕਰਾਂਗਾ ਤੇ ਮੈਨੂੰ ਯਕੀਨ ਹੈ ਮਹਾਰਾਜ ਜੀ ਉਹਦੇ ਉੱਤੇ ਆਪਣੀ ਸਟੈਂਪ ਮੋਹਰ ਜਿਹੜੀ ਆ ਉਹ ਜ਼ਰੂਰ ਲਗਾ ਦੇਵਣਗੇ।
1: ਸੁਣ ਕਰ ਸਾਧ ਗਏ ਨਿਜ ਡੇਰੇ।
0: ਕਹਿੰਦੇ ਨੇ ਅੱਜ ਥੋੜਾ ਰੁੱਖਾ ਜਿਹਾ ਬੋਲਿਆ ਸੀ, ਉਹ ਸੁਣ ਕੇ ਫਿਰ ਆਪਣੇ ਡੇਰੇ ਆਪਣੇ ਅਸਥਾਨ ਤੇ ਵਾਪਸ ਚਲੇ ਜਾਂਦੇ ਹਨ।
1: ਕੇਤਕ ਦਿਨ ਬੀਤੇਂਗੇ ਫੇਰੇ।
0: ਫਿਰ ਕਈ ਦਿਨ ਲੰਘ ਗਏ, ਇੱਕ ਦਿਨ, ਦੋ ਦਿਨ, ਚਾਰ ਦਿਨ, ਹਫ਼ਤਾ, ਦਸ ਦਿਨ, ਪੰਦਰਾਂ ਦਿਨ। ਫਿਰ ਕਹਿੰਦੇ ਇਹ ਸਮਾਂ ਜਦੋਂ ਬਤੀਤ ਹੋਇਆ,
1: ਆਲਾ ਟਾਲਾ ਕਰ ਪੁਨ ਮੋਰੇ।
0: ਇਹ ਫਿਰ ਆ ਕੇ ਬੇਨਤੀ ਕਰਦੇ ਆ ਵੀ ਭਾਈ ਸਾਹਿਬ ਜੀ ਗੱਲ ਕਰੋ, ਹੁਣ ਤੇ ਇੰਨਾ ਸਮਾਂ ਹੋ ਗਿਆ। ਇਹ ਕੀ ਕਰਦਾ ਆਲਾ ਟਾਲਾ, ਵੀ ਟਾਲ ਮਟੋਲ ਕਰਨਾ, ਗੱਲ ਨੂੰ ਟਾਲ ਦੇਣਾ, ਸਮਾਂ ਪਾ ਦੇਣਾ। ਇਹ ਗੱਲ ਨੂੰ ਟਾਲਦਾ ਰਿਹਾ, ਉਹ ਆਉਂਦੇ ਰਹੇ, ਇਹ ਗੱਲ ਟਾਲਦਾ ਰਿਹਾ, ਸਮਾਂ ਅੱਗੇ ਪਾਉਂਦਾ ਰਿਹਾ। ਇਸੇ ਤਰ੍ਹਾਂ ਕਹਿੰਦੇ

0: ਲਗਭਗ ਖਸ਼ਟ ਖਸ਼ਟ ਕਹਿੰਦੇ ਛੇ, ਲਗਭਗ ਛੇ ਮਹੀਨੇ ਹੋ ਗਏ ਇਹਨਾਂ ਨੂੰ ਆਉਂਦਿਆਂ ਜਾਂਦਿਆਂ ਨਾ ਗੁਰੂ ਸਾਹਿਬ ਦਾ ਦਰਸ਼ਨ ਹੋਇਆ, ਨਾ ਇਹ ਦੀਵਾਨੰਦ ਚੰਦ ਕਹਿੰਦਾ ਵੀ ਗੁਰੂ ਸਾਹਿਬ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਅਸਲ 'ਚ ਗੱਲ ਤਾਂ ਬੇਈਮਾਨੀ ਦੀ ਹੈ, ਮਨ 'ਚ ਖੋਟ ਆ ਗਈ। ਛੇ ਮਹੀਨੇ ਦਾ ਸਮਾਂ ਇਸੇ ਤਰ੍ਹਾਂ ਲੰਘ ਗਿਆ।
1: ਕਰੇ ਬਿਤਾਵਨ ਗ੍ਰੰਥ ਨਾ ਦੀਨੇ।
0: ਛੇ ਮਹੀਨੇ ਬਾਅਦ ਵੀ ਉਹੀ ਜਵਾਬ ਸੁਣਨ ਵਾਸਤੇ ਮਿਲਿਆ ਵੀ ਮੈਂ ਗੁਰੂ ਸਾਹਿਬ ਜੀ ਨੂੰ ਤੁਹਾਡਾ ਲਿਖਿਆ ਗ੍ਰੰਥ ਨਹੀਂ ਦਿਖਾ ਸਕਿਆ ਹਾਂ।
1: ਆਜ ਕੱਲ ਕੋ ਦੇਤ ਬਤਾਈ।
0: ਬਸ ਅੱਜ ਕੱਲ ਕਰਦੇ ਕਰਦੇ ਫਿਰ ਸਮਾਂ ਲੰਘਦਾ ਗਿਆ।
1: ਸ੍ਰੀ ਗੁਰ ਤੇ ਨਹਿ ਸਹੀ ਪਵਾਈ।
0: ਕਹਿੰਦੇ ਗੁਰੂ ਮਹਾਰਾਜ ਜੀ ਦੇ ਕੋਲ ਨਾ ਇਹਨੇ ਗੱਲ ਪਹੁੰਚਾਈ, ਨਾ ਇਹ ਗ੍ਰੰਥ ਬਾਰੇ ਜ਼ਿਕਰ ਕੀਤਾ ਹੈ।
1: ਰੱਖੋ ਗ੍ਰੰਥ ਪਾਸ ਮੈਂ ਆਪਣੇ।
0: ਮਨ ਵਿੱਚ ਕੀ ਬੇਈਮਾਨੀ ਖੋਟ ਹੈ ਵੀ ਮੈਂ ਇਸ ਗ੍ਰੰਥ ਨੂੰ ਆਪਣੇ ਕੋਲ ਹੀ ਜਿਹੜਾ ਉਹ ਰੱਖਣਾ ਚਾਹੁੰਦਾ ਹਾਂ।
1: ਸਾਧਨ ਕੋ ਨਹਿ ਦੇਵ ਹੋ ਸੁਪਨੇ।
0: ਔਰ ਮੈਂ ਕਹਿੰਦੇ ਨੇ ਇਹ ਸੁਪਨੇ ਵਿੱਚ ਵੀ ਹੁਣ ਇਹ ਗ੍ਰੰਥ ਜਿਹੜਾ ਉਹਨਾਂ ਸਾਧੂ ਜਿਹੜੇ ਲਿਖ ਕੇ ਲਿਆਏ ਨੇ ਉਹਨਾਂ ਨੂੰ ਸੁਪਨੇ ਵਿੱਚ ਵੀ ਮੈਂ ਕਦੇ ਇਹ ਗ੍ਰੰਥ ਵਾਪਸ ਨਹੀਂ ਕਰਾਂਗਾ।
1: ਆਸ਼ੀ ਲਿਖਤ ਘਾਟ ਵੱਡ ਨਾਹੀ।
0: ਕਿਉਂਕਿ ਲਿਖਤ ਬੜੀ ਸੋਹਣੀ ਹੈ, ਲਿਖਾਈ ਜਿਹੜੀ ਹੈ ਉਹ ਬੜੀ ਸੁੰਦਰ ਲਿਖਾਈ ਹੈ ਜਿਹਦੇ ਨਾਲ ਇਹਦਾ ਮਨ ਬਈ ਮਨ ਹੋ ਗਿਆ ਦੇਖ ਕੇ। ਇੰਨੀ ਸੁੰਦਰ

0: ਸਮਾਂ ਲੰਘਦਾ ਗਿਆ, ਮਹੀਨੇ ਲੰਘਦੇ ਗਏ, ਫਿਰ ਇੱਕ ਦਿਨ ਉਹ ਚੱਲ ਕੇ ਸਾਧੂ ਆਉਂਦੇ ਹਨ।
1: ਕੁਛ ਕਠੋਰ ਬਚ ਬੋਲਤ ਗਏ,
0: ਪਹਿਲਾਂ ਮਿੱਠਾ, ਫਿਰ ਫਿੱਕਾ, ਫਿਰ ਕਠੋਰ, ਫਿਰ ਇਹਦੇ ਬੋਲ ਜਿਹੜੇ ਸੀ ਹੁਣ ਕਠੋਰਤਾ ਵਾਲੇ ਹੋ ਗਏ, ਕੌੜੇ ਬੋਲ ਅੱਗੋਂ ਇਹ ਬੋਲਣ ਲੱਗ ਪਿਆ।
1: ਸੁਣ ਕੇ ਕਹਿਓ ਔਰ ਲਿਖ ਲੀਜੈ।
0: ਹੁਣ ਇਹਨੇ ਅਖੀਰ ਤੇ ਪਤਾ ਕੀ ਕਹਿ ਦਿੱਤਾ, ਕਹਿੰਦਾ ਜਾਓ ਜਾ ਕੇ ਜੇ ਜ਼ਿਆਦਾ ਹੀ ਹੈ ਤੇ ਹੋਰ ਗ੍ਰੰਥ ਲਿਖ ਲਵੋ।
1: ਲਾਗਤ ਮੈਂ ਦੇਵੋ ਕਹਿ ਦੀਜੈ,
0: ਜਿੰਨੀ ਉਹਦੀ ਲਾਗਤ ਆਏਗੀ ਮੇਰੇ ਕੋਲੋਂ ਉਹ ਲਾਗਤ ਲੈ ਲਿਓ, ਜਿੰਨਾ ਖਰਚ ਆਏਗਾ ਮੇਰੇ ਕੋਲੋਂ ਉਹ ਖਰਚ ਲੈ ਲਓ, ਇਹ ਤਾਂ ਨਹੀਂ ਤੁਹਾਨੂੰ ਮਿਲਣਾ, ਤੁਸੀਂ ਹੋਰ ਗ੍ਰੰਥ ਲਿਖ ਲਓ, ਜਿੰਨੀ ਉਹਦੀ ਲਾਗਤ ਹੋਏਗੀ ਮੇਰੇ ਕੋਲੋਂ ਲੈ ਲੈਣਾ।
1: ਲਿਖਵਾਨੋ ਤਿਸ ਪਰ ਗੁਰ ਦਸਖਤ,
0: ਉਹ ਜਿਹੜਾ ਦੂਸਰਾ ਤੁਸੀਂ ਲਿਖ ਕੇ ਲਿਆਓਗੇ ਨਾ ਉਹਦੇ ਉੱਤੇ ਆਪੇ ਹੀ ਫਿਰ ਗੁਰੂ ਦੇ ਜਿਹੜੇ ਨੇ ਉਹ ਸਾਈਨ ਸਿਗਨੇਚਰ ਜਿਹੜੇ ਆ ਦਸਖਤ ਕਰਵਾ ਲੈਣਾ।
1: ਮੈਂ ਕਰਵਾਏ ਦਿਓ ਪਰ ਹਰਖਤ,
0: ਜੇ ਨਾ ਹੋਵੇ ਤੇ ਮੈਂ ਜਿਹੜੇ ਆ ਉਹ ਕਰਵਾ ਦੇਵਾਂਗਾ।
1: ਲੈ ਕਰ ਜਾਹੋ ਆਪਣੇ ਡੇਰੇ,
0: ਇਸ ਵਾਸਤੇ ਆਹ ਗ੍ਰੰਥ ਤੇ ਹੁਣ ਤੁਹਾਨੂੰ ਨਹੀਂ ਮਿਲਣਾ, ਸਿੱਧੀ ਜੀ ਗੱਲ ਹੈ, ਬਾਰ ਬਾਰ ਤੁਸੀਂ ਆ ਰਹੇ ਹੋ, ਮੈਂ ਟਾਲ ਮਟੋਲ ਕਰਦਾ ਕਰਦਾ 6 ਮਹੀਨੇ ਤੋਂ ਉੱਪਰ ਦਾ ਸਮਾਂ ਲੰਘਾਤਾ, ਪਰ ਹੁਣੇ ਮੈਂ ਤੁਹਾਨੂੰ ਸਾਫ ਸਿੱਧੇ ਲਫ਼ਜ਼ਾਂ ਵਿੱਚ ਕਹਿ ਦਿਆਂ ਇਹ ਤੁਹਾਨੂੰ ਨਹੀਂ ਮਿਲਣਾ, ਹੋਰ ਲਿਖਣਾ ਤਾਂ ਤੁਸੀਂ ਲਿਖ ਕੇ ਲਿਆ ਸਕਦੇ ਹੋ।
1: ਰਹਿਬੋ ਉਚਿਤ ਨਹੀਂ ਇਸ ਬੇਰੇ,
0: ਇਹ ਹੁਣ ਗ੍ਰੰਥ ਤੁਹਾਡੇ ਕੋਲ ਜਿਹੜਾ ਉਹ ਨਾ ਆਵੇਗਾ ਨਾ ਤੁਹਾਨੂੰ ਮਿਲਣਾ, ਇਹ ਮੇਰੇ ਕੋਲ ਹੀ ਹੁਣ ਰਹੇਗਾ।
1: ਨਹਿ ਮੰਨੋ ਮੈਂ ਦਿਓ ਕਢਾਏ,
0: ਜੇ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਤੇ ਮੈਂ ਫਿਰ ਝੂਠੇ ਬੋਲ ਬੋਲ ਕੇ ਤੁਹਾਨੂੰ ਇੱਥੋਂ ਕਢਵਾ ਦੇਵਾਂਗਾ।
1: ਨਤ ਲੈ ਜਾਹੂ ਜੋ ਦਰਬ ਦਿਵਾਏ,
0: ਕਹਿੰਦੇ ਨੇ ਜਿਹੜਾ ਧਨ ਥੋੜਾ ਬਹੁਤ ਮਿਲਣਾ ਨਾ ਲਾਗਤ ਜਿਹੜੀ ਮੈਂ ਕਹਿ ਰਿਹਾ ਦੇ ਦਿਆਂਗਾ, ਉਹ ਵੀ ਜਾਂਦੀ ਰਹੇਗੀ ਤੇ ਕੋਈ ਨਾ ਕੋਈ ਦੋਸ਼ ਲਾ ਕੇ ਮੈਂ ਇੱਥੋਂ ਤੁਹਾਨੂੰ ਕਢਵਾ ਦੇਵਾਂਗਾ।
1: ਸਾਧ ਗਰੀਬ ਸੁਨਤ ਦੁੱਖ ਪਾਇਓ,
0: ਉਹ ਹੁਣ ਜਿਹੜੇ ਸਾਧ ਸੀ ਜਿਨ੍ਹਾਂ ਦੇ ਅੰਦਰ ਭਾਵਨਾ ਸੀ ਪ੍ਰੇਮ ਸੀ, ਕਿਉਂਕਿ ਜੇ ਅੰਦਰ ਭਾਵਨਾ ਪ੍ਰੇਮ ਹੋਵੇ ਤਾਂ ਹੀ ਲਿਖਿਆ ਜਾ ਸਕਦਾ ਨਾ, ਬਾਣੀ ਦਾ ਅਭਿਆਸ ਹੁੰਦਾ। ਹੁਣ ਇਹਨਾਂ ਨੇ ਬੜਾ ਅੰਦਰ ਇਹਨਾਂ ਨੂੰ ਦੁੱਖ ਲੱਗਾ ਵੀ ਅਸੀਂ ਇਹਦੇ ਤੇ ਕਿੰਨਾ ਮਾਣ ਭਰੋਸਾ ਕਰਕੇ ਇਹਨੂੰ ਜ਼ਿੰਮੇਵਾਰੀ ਦਿੱਤੀ ਸੀ।
1: ਰਿਸੇ ਬਹੁਤ ਪਰ ਬਸ ਨਾ ਬਸਾਇਓ,
0: ਹੁਣ ਇਹ ਆਪਣੇ ਵੱਲੋਂ ਜ਼ੋਰ ਤਾਂ ਪੂਰਾ ਲਾਉਂਦੇ ਆ ਪਰ ਇਹਨਾਂ ਦਾ ਜ਼ੋਰ ਇਸ ਦੀਵਾਨ ਆਨੰਦ ਚੰਦ ਅੱਗੇ ਨਹੀਂ ਚੱਲਦਾ ਹੈ।
1: ਇੱਕ ਦਿਨ ਸਾਹਿਬ ਚੜੇ ਅਖੇਰ,
0: ਕਹਿੰਦੇ ਨਿਰਾਸ਼ ਹੋ ਕੇ ਚਲੇ ਗਏ ਕਿਉਂਕਿ ਜ਼ੋਰ ਨਹੀਂ ਚੱਲਿਆ ਇਹਦੇ ਅੱਗੇ। ਇੱਕ ਦਿਨ ਸਤਿਗੁਰੂ ਮਹਾਰਾਜ ਜੀ ਜਿਹੜਾ ਉਹ ਆਪਣੇ ਘੋੜੇ ਤੇ ਸਵਾਰ ਹੋ ਕੇ ਚੱਲਦੇ ਹਨ।
1: ਹਰੀ ਪੁਕਾਰ ਹੋਏ ਤਬ ਨੇਰ,
0: ਇਹਨਾਂ ਨੂੰ ਪਤਾ ਲੱਗ ਗਿਆ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਘੋੜੇ ਤੇ ਸਵਾਰ ਹੋ ਕੇ ਇਸ ਰਸਤੇ ਮਹਾਰਾਜ ਜੀ ਜਾ ਰਹੇ ਨੇ। ਇਹ ਫਿਰ ਅੱਗੇ ਆ ਕੇ ਕਰੀ ਪੁਕਾਰ, ਇਹਨਾਂ ਨੇ ਉੱਚੀ ਉੱਚੀ ਪੁਕਾਰ ਜਿਹੜੀ ਕਰਨੀ ਸ਼ੁਰੂ ਕੀਤੀ ਹੈ।
1: ਸੁਣ ਪ੍ਰਭ ਸੇਵਕ ਤਬ ਹੈ ਪਠਾਇਓ,
0: ਜਦੋਂ ਇਹ ਉੱਚੀ ਉੱਚੀ ਬੋਲਣ ਲੱਗ ਪਏ ਵੀ ਮਹਾਰਾਜ ਜੀ ਸਾਡੀ ਤੇ ਕਿਰਪਾ ਕਰੋ, ਸਾਡੀ ਲਾਜ ਰੱਖੋ, ਸਾਡੀ ਫਰਿਆਦ ਸੁਣੋ, ਮਹਾਰਾਜ ਦੇ ਕੰਨਾਂ 'ਚ ਜਦੋਂ ਇਹ ਆਵਾਜ਼ ਪਈ ਸੁਣ ਪ੍ਰਭ ਸੇਵਕ ਤਬ ਹੈ ਪਠਾਇਓ, ਮਹਾਰਾਜ ਨੇ ਨਾਲ ਦਾ ਸੇਵਕ ਭੇਜਿਆ ਵੀ ਜਾ ਉਹ ਉੱਚੀ ਉੱਚੀ ਬੋਲ ਰਿਹਾ, ਬੜੀ ਦਰਦ ਹੈ ਉਹਦੀ ਆਵਾਜ਼ ਵਿੱਚ, ਬੜਾ ਦਰਦ ਹੈ ਉਹਦੀ ਆਵਾਜ਼ ਵਿੱਚ, ਕੌਣ ਹੈ ਜਿਹੜਾ ਇੰਨੀ ਉੱਚੀ ਪੁਕਾਰ ਕਰ ਰਿਹਾ ਹੈ।
1: ਸੁਣ ਕੇ ਸਭ ਪ੍ਰਸੰਗ ਸੋ ਆਇਓ,
0: ਉਹਦੇ ਕੋਲੋਂ ਸਾਰੀ ਗੱਲ ਸੁਣ ਕੇ ਆਓ, ਉਹ ਕਿਉਂ ਪੁਕਾਰ ਕਰ ਰਿਹਾ, ਕੀ ਉਹ ਕਹਿਣਾ ਚਾਹੁੰਦਾ ਹੈ।
1: ਨੰਦ ਚੰਦ ਢਿਗ ਗ੍ਰੰਥ ਬਤਾਵੇ,
0: ਫਿਰ ਉਹ ਸੇਵਕ ਗਿਆ ਚੱਲ ਕੇ, ਸਿੰਘ ਕਹਿ ਲਓ ਜਿਹੜਾ ਮਹਾਰਾਜ ਜੀ ਦੇ ਨਾਲ ਸੀ, ਉਹ ਗਿਆ ਜਾ ਕੇ ਪੁੱਛਦਾ ਵੀ ਦੱਸੋ ਕੀ ਤਕਲੀਫ ਹੈ, ਕਿਉਂ ਪੁਕਾਰ ਕਰ ਰਹੇ ਹੋ। ਉਹਨਾਂ ਨੇ ਫਿਰ ਸਾਰੀ ਗੱਲ ਦੱਸੀ ਵੀ ਅਸੀਂ ਪਰਮੇਸ਼ਵਰ ਪਰਮਾਤਮਾ ਦੀ ਮਿਹਰ ਨਾਲ ਕਿਰਪਾ ਨਾਲ ਬਾਣੀ ਜਿੰਨੀ ਕੁ ਅਭਿਆਸ ਕੀਤਾ, ਮਨ 'ਚ ਫੁਰਨਾ ਬਣਿਆ ਵੀ ਲਿਖ ਦਈਏ, ਉਹ ਲਿਖ ਕੇ ਅਸੀਂ ਲਿਆਏ ਸਾਂ, ਜੋ ਤੁਹਾਡੇ ਨੰਦ ਚੰਦ ਨੂੰ ਅਸੀਂ ਉਹ ਗ੍ਰੰਥ ਦਿੱਤਾ ਸੀ।
1: ਬਲ ਤੇ ਦੇਤ ਨਹੀਂ ਡਰ ਪਾਵੇ,
0: ਹੁਣ ਉਹ ਆਪਣਾ ਜ਼ੋਰ ਪਾਉਂਦਾ, ਉਹ ਡਰਾਵਾ

0: ਦਿੰਦਾ ਸਾਨੂੰ। ਉਹ ਕਹਿੰਦਾ ਵੀ ਹੋਰ ਗ੍ਰੰਥ ਲਿਖ ਲੋ, ਇਹ ਤੁਹਾਨੂੰ ਨਹੀਂ ਮਿਲੇਗਾ।
1: ਤਬ ਗੁਰ ਇੱਕ ਨਰ ਸੰਗ ਪਠਾਇਓ।
0: ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਇਹ ਗੱਲ ਸੱਚ ਹੈ। ਉਹਨਾਂ ਆਖਿਆ ਮਹਾਰਾਜ ਇਹ ਬਿਲਕੁਲ ਗੱਲ ਸੱਚ ਹੈ, ਅਸੀਂ ਝੂਠ ਨਹੀਂ ਬੋਲਦੇ। ਫਿਰ ਸਾਹਿਬ ਨੇ ਕੀ ਕੀਤਾ, ਤਬ ਗੁਰ ਇੱਕ ਨਰ ਸੰਗ ਪਠਾਇਓ। ਮਹਾਰਾਜ ਨੇ ਆਪਣਾ ਇੱਕ ਸਿੰਘ ਨਾਲ ਜਿਹੜਾ ਸੀ ਭੇਜਿਆ ਵੀ ਜਾਓ ਦੇਵਾਨੰਦ ਚੰਦ ਕੋਲ ਜਾਣਾ ਕਰੋ।
1: ਦੇਹੋ ਦੇਵਾਏ ਪ੍ਰਭੂ ਫਰਮਾਇਓ।
0: ਔਰ ਉਹਨਾਂ ਨੂੰ ਉਹਨੂੰ ਆਖੋ ਵੀ ਗੁਰੂ ਸਾਹਿਬ ਨੇ ਹੁਕਮ ਕੀਤਾ, ਇਹਨਾਂ ਦਾ ਜਿਹੜਾ ਗ੍ਰੰਥ ਤੂੰ ਸਾਂਭ ਕੇ ਬੈਠਾ ਹੈ ਉਹ ਇਹਨਾਂ ਨੂੰ ਦੇਣਾ ਕਰ।
1: ਨੰਦ ਚੰਦ ਕੇ ਨਿਕਟ ਗਏ ਹੈ।
0: ਉਸੇ ਵੇਲੇ ਕਹਿੰਦੇ ਨੇ ਇਹ ਜਿਹੜੇ ਸਾਧੂ ਹੈ ਔਰ ਜਿਹੜਾ ਸਿੰਘ ਮਹਾਰਾਜ ਨੇ ਨਾਲ ਭੇਜਿਆ ਦੀਵਾਨ ਨੰਦ ਚੰਦ ਕੋਲ ਗਏ ਹਨ।
1: ਦੇਹੋ ਗ੍ਰੰਥ ਗੁਰ ਕਹਿਤ ਪਏ ਹੈ।
0: ਉਹਨਾਂ ਆਖਿਆ ਨੰਦ ਚੰਦ ਜੀ ਇਹਨਾਂ ਨੂੰ ਪਛਾਣੋ, ਪਛਾਣ ਦਿਓ, ਇਹਨਾਂ ਨੇ ਤੁਹਾਨੂੰ ਇੱਕ ਗ੍ਰੰਥ ਦਿੱਤਾ ਸੀ ਜਿੱਥੇ ਜਿਹੜਾ ਤੁਸੀਂ ਸਾਂਭ ਲਿਆ, ਇਹ ਹੁਣ ਗੁਰੂ ਮਹਾਰਾਜ ਦਾ ਹੁਕਮ ਹੈ, ਦਿਓ ਗ੍ਰੰਥ, ਇਹਨਾਂ ਨੂੰ ਉਹ ਗ੍ਰੰਥ ਵਾਪਸ ਕਰਨਾ ਕਰੋ।
1: ਸੁਣ ਕੇ ਕਹਿਓ ਨਹੀਂ ਮੈਂ ਰੱਖੋ।
0: ਆਹ ਦੇਖੋ ਇੱਥੇ ਅਕਲ ਤੇ ਪੜਦਾ ਪੈ ਗਿਆ। ਹੁਣ ਇਹਨੂੰ ਪਤਾ ਹੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨੀ ਸਮਰੱਥਾ ਦੇ ਮਾਲਕ ਨੇ। ਇਸ ਤੋਂ ਪਹਿਲਾਂ ਪਤਾ ਹੈ ਜਿੰਨਾ ਚਿਰ ਮਨ 'ਚ ਖੋਟ ਨਹੀਂ ਆਈ, ਬੇਈਮਾਨੀ ਨਹੀਂ ਆਈ, ਉਸ ਤੋਂ ਪਹਿਲਾਂ ਪਤਾ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ। ਪਰ ਜਦੋਂ ਹੀ ਅਕਲ ਤੇ ਪੜਦਾ ਪੈ ਗਿਆ, ਭੁੱਲ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੌਣ ਨੇ, ਭੁੱਲ ਗਿਆ ਵੀ ਗੁਰੂ ਪਾਤਸ਼ਾਹ ਕਿੰਨੀ ਕੁ ਸਮਰੱਥਾ ਦੇ ਮਾਲਕ ਨੇ। ਕਹਿਣ ਲੱਗਾ ਵੀ ਮੈਂ ਕੋਈ ਇਹਨਾਂ ਦਾ ਗ੍ਰੰਥ ਜਿਹੜਾ ਉਹ ਨਹੀਂ ਰੱਖਿਆ ਹੈ।
1: ਅੱਗੇ ਹੀ ਦੇਨੋ ਅਭਿਲਾਖੋ।
0: ਕਹਿਣ ਲੱਗੇ ਵੀ ਮੈਂ ਇਹਨਾਂ ਨੂੰ ਕੀ ਦੇਵਾਂ, ਨਾ ਮੈਂ ਜੇ ਮੈਂ ਰੱਖਿਆ ਹੀ ਨਹੀਂ ਫਿਰ ਇਹਨਾਂ ਨੂੰ ਮੈਂ ਗ੍ਰੰਥ ਕਿੱਥੋਂ ਦੇਵਾਂ।
1: ਕਹਿ ਤੂੰ ਜਾਏ ਹੁਕਮ ਤੁਮ ਪਾਏ।
0: ਇਸ ਵਾਸਤੇ ਉਹਨਾਂ ਆਖਿਆ ਵੀ ਇਹ ਝੂਠ ਨਹੀਂ ਬੋਲਦੇ, ਰੋ ਰੋ ਕੇ ਪੁਕਾਰ ਕਰ ਰਹੇ ਆ, ਜੇ ਤੇਰੇ ਕੋਲ ਹੈ ਤੇ ਦੇ, ਕਿਉਂਕਿ ਗੁਰੂ ਸਾਹਿਬ ਜੀ ਦਾ ਹੁਕਮ ਹੋਇਆ ਹੈ।
1: ਦਿਓ ਉਤਾਇਲ ਰੱਖਿਓ ਨਾ ਕਾਏ।
0: ਕਹਿੰਦੇ ਨੇ ਉਸੇ ਵੇਲੇ ਫਿਰ ਜਦੋਂ ਉਹਨਾਂ ਨੇ ਥੋੜਾ ਦਬਾਅ ਪਾਇਆ ਨਾ, ਜਿਹੜੇ ਨਾਲ ਸਿੰਘ ਆਏ ਉਹਨਾਂ ਨੇ ਦਬਾਅ ਪਾਇਆ ਵੀ ਉਹ ਕਿਉਂ ਮੂਰਖ ਬਣਦਾ, ਕਿਉਂ ਤੂੰ ਇਹ ਭੁੱਲ ਰਿਹਾ ਵੀ ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਹੈ, ਤੂੰ ਉਹਨਾਂ ਅੱਗੇ ਕਿਵੇਂ ਮੁੱਕਰ ਜਾਏਗਾ, ਸਾਨੂੰ ਤੇ ਚੱਲ ਤੂੰ ਇਹ ਗੱਲ ਕਹਿ ਕੇ ਵਾਪਸ ਮੋੜ ਦੇਗਾ, ਅਸੀਂ ਚਲੇ ਜਾਵਾਂਗੇ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਉੱਥੇ ਕਿਵੇਂ ਮੁੱਕਰੇਗਾ, ਉੱਥੇ ਕਿਵੇਂ ਤੂੰ ਸੱਚਾ ਬਣੇਗਾ, ਕਿਉਂਕਿ ਉੱਥੇ ਤੇ ਝੂਠੇ ਨੇ ਝੂਠਾ ਹੀ ਰਹਿਣਾ ਤੇ ਸੱਚੇ ਨੇ ਸੱਚਾ ਹੀ ਰਹਿਣਾ, ਉਹਨਾਂ ਦੀ ਕਸਵੱਟੀ ਤੇ ਤੂੰ ਖਰਾ ਨਹੀਂ ਉਤਰੇਗਾ, ਅਕਲ ਤੇ ਹੱਥ ਮਾਰ ਆਪਣੀ। ਫਿਰ ਪਤਾ ਕੀ ਕਹਿੰਦਾ, ਫਿਰ ਇਹਦੇ ਅੰਦਰ ਡਰ ਵੀ ਬਣਿਆ, ਕਹਿਣ ਲੱਗਾ ਤੁਸੀਂ ਜਾਓ, ਇਹਨਾਂ ਨੂੰ ਮੈਂ ਗ੍ਰੰਥ ਜਿਹੜਾ ਦੇ ਦੇਵਾਂਗਾ।
1: ਗੁਰ ਸੇਵਕ ਸੋ ਕਹਿ ਬਾਤਾ।
0: ਹੁਣ ਜਦੋਂ ਡਰ ਗਿਆ, ਪਹਿਲਾਂ ਮੰਨਦਾ ਨਹੀਂ ਸੀ, ਫਿਰ ਜਦੋਂ ਇਹਨਾਂ ਨੇ ਦਬਾਅ ਪਾਇਆ ਵੀ ਧਿਆਨ ਰੱਖ ਫਿਰ ਗੁਰੂ ਸਾਹਿਬ ਨੇ ਲੇਖਾ ਮੰਗਣਾ ਤੇਰੇ ਕੋਲੋਂ, ਹਿਸਾਬ ਕਿਤਾਬ ਫਿਰ ਔਖਾ ਹੋਏਗਾ। ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਜਿਹੜਾ ਗ੍ਰੰਥ ਰੱਖਿਆ ਉਹ ਦੇ ਦਿੰਦਾ, ਤੁਸੀਂ ਜਾਓ ਇਹਨਾਂ ਨੂੰ ਇੱਥੇ ਰਹਿਣ ਦਿਓ, ਮੈਂ ਦੇ ਦੇਵਾਂਗਾ।
1: ਸਾਧਨ ਸਾਥ ਪਨਿਓ ਇਸ ਬੰਤਾ।
0: ਉਹਨਾਂ ਫਿਰ ਉਹ ਜਿਹੜਾ ਸਿੰਘ ਨਾਲ, ਜਿਹੜੇ ਸਿੰਘ ਕਹਿ ਲਓ ਦੋ ਜਾਂ ਇੱਕ ਭੇਜੇ ਮਹਾਰਾਜ ਨੇ, ਉਹਨਾਂ ਨੂੰ ਭੇਜ ਦਿੱਤਾ ਔਰ ਇਹਨਾਂ ਨੂੰ ਫਿਰ ਬਾਅਦ ਵਿੱਚ ਆਖਣ ਲੱਗਾ,
1: ਕਿਉਂ ਡਹਿਕਤ ਤੁਮ ਫਿਰ ਹੋ ਕਨੇਰੇ।
0: ਉਹਨਾਂ ਨੂੰ ਫਿਰ ਔਖਾ ਹੋ ਗਿਆ, ਸਿੰਘਾਂ ਦੇ ਜਾਣ ਦੀ ਦੇਰੀ ਸੀ, ਫਿਰ ਔਖਾ ਹੋ ਗਿਆ। ਕਹਿਣ ਲੱਗਾ ਤੁਹਾਨੂੰ ਇੱਕ ਵਾਰੀ ਸਮਝਾਇਆ, ਸਮਝ ਨਹੀਂ ਆਉਂਦੀ, ਕਿਉਂ ਭਟਕਦੇ ਫਿਰਦੇ ਹੋ।
1: ਆਏ ਪ੍ਰਾਂਤ ਲੈ ਗਮਨ ਹੋ ਡੇਰੇ।
0: ਕਹਿਣ ਲੱਗੇ ਆ ਜਾਇਓ ਸਵੇਰੇ ਤੇ ਆ ਕੇ ਜਿਹੜਾ ਇਹ ਮੇਰੇ ਘਰ ਤੋਂ ਗ੍ਰੰਥ ਆਪਣਾ ਲੈ ਜਾਇਓ।
1: ਸੋ ਬਾਸੁਰ ਇਮ ਟਾਰਨ ਕੀਨਾ।
0: ਉਸ ਦਿਨ ਵੀ ਇਹਨੇ ਟਾਲ ਮਟੋਲ ਕਰਕੇ ਟਾਲ ਦਿੱਤਾ, ਅਸਲ ਚ ਦੇਣਾ ਹੀ ਨਹੀਂ ਚਾਹੁੰਦਾ ਸੀ ਇਹ, ਇਹਦੇ ਅੰਦਰ ਪਲੈਨਿੰਗ ਕੁਛ ਹੋਰ ਹੀ ਚੱਲਦੀ ਪਈ ਹੈ ਵੀ ਮੈਂ ਗ੍ਰੰਥ ਸਾਹਿਬ ਲੈ ਕੇ ਚਲਾ ਜਾਵਾਂਗਾ ਤੇ ਕਿਤੇ ਗੁਰੂ ਬਣ ਕੇ ਬੈਠਾਂਗਾ, ਕਿਉਂਕਿ ਜਿਹਦੇ ਕੋਲ ਗ੍ਰੰਥ ਬਾਣੀ ਦਾ ਖਜ਼ਾਨਾ ਹੋਏਗਾ ਲੋਕ ਇਹਨੂੰ ਗੁਰੂ ਮੰਨਣ ਲੱਗ ਜਾਣਗੇ। ਇਹ ਬੜਾ ਵੱਡਾ ਭੁਲੇਖਾ ਅੰਦਰ ਪਾਲ ਬੈਠਾ। ਹਾਲਾਂਕਿ ਕੁਛ ਸਮਾਂ ਪਹਿਲਾਂ ਮਸੰਦਾਂ ਦਾ ਜੋ ਹਾਲ ਹੋਇਆ ਇਹਨੇ ਅੱਖੀ ਦੇਖਿਆ ਵੀ ਕੀ ਮਹਾਰਾਜ ਨੇ ਇਹਨਾਂ ਮਸੰਦਾਂ ਦਾ ਹਾਲ ਕੀਤਾ, ਕਿਵੇਂ ਸਜਾਵਾਂ ਦਿੱਤੀਆਂ, ਕਿਵੇਂ ਰੋ ਰੋ ਕੇ ਉਹ ਵੀ ਪੁਕਾਰਾਂ ਕਰਦੇ ਸੀ, ਪਰ ਮਹਾਰਾਜ ਨੇ ਸੁਣੀ ਕਿਸੇ ਦੀ ਨਹੀਂ, ਕਿਉਂਕਿ ਜੈਸਾ ਕੋਈ ਕਰਮ ਕਰੇਗਾ ਵੈਸਾ ਫਲ ਭੋਗ ਲਏਗਾ। ਪਰ ਫਿਰ ਵੀ ਦੇਖੋ ਕਿੰਨਾ ਅਕਲ 'ਤੇ ਪੜਦਾ ਪੈ ਗਿਆ। ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ, ਮਨ ਜਾਣਦਾ ਹੈ ਪਰ ਫਿਰ ਵੀ ਜਾਣ ਪੁੱਜ ਕੇ ਔਗਣ ਬੁਰੇ ਕਰਮ ਕਰਨਾ ਚਾਹੁੰਦਾ ਹੈ। ਇੱਥੇ ਇਹਨੂੰ ਫਿਰ ਕਹਿੰਦੇ ਨੇ, ਇਹਨਾਂ ਨੂੰ ਉਸ ਦਿਨ ਟਾਲ ਦਿੱਤਾ ਕਿ ਤੁਸੀਂ ਸਵੇਰੇ ਆਇਓ, ਮੈਂ ਤੁਹਾਨੂੰ ਗ੍ਰੰਥ ਦੇ ਦੇਵਾਂਗਾ।
1: ਗਏ ਸਾਧ ਤਿੰਨ ਕੋ ਡਰ ਦੀਨਾ,
0: ਕਹਿੰਦੇ ਨੇ ਉਹਨਾਂ ਆਖਿਆ ਠੀਕ ਹੈ, ਹੁਣ ਤਾਂ ਗੁਰੂ ਸਾਹਿਬ ਨੇ ਵੀ ਕਹਿ ਦਿੱਤਾ ਤੇ ਇਹਨੇ ਵੀ ਗੁਰੂ ਸਾਹਿਬ ਦੀ ਗੱਲ ਮੰਨ ਲਈ, ਹੁਣ ਤਾਂ ਦੇ ਦੇਗਾ। ਉਸ ਦਿਨ ਉਹ ਸਾਧ ਵਾਪਸ ਚਲੇ ਜਾਂਦੇ ਹਨ।
1: ਭਲਾ ਚੋਹੋਂ ਪ੍ਰਤਿਆਗ ਸਿਧਾਰੋ,
0: ਹੁਣ ਇਹਦੀ ਇਹ ਪਲੈਨਿੰਗ ਸੀ ਕਿ ਮੈਂ ਜੇ ਆਪਣਾ ਭਲਾ ਹੁਣ ਚਾਹੁੰਦਾ, ਕਿਉਂਕਿ ਗੱਲ ਗੁਰੂ ਸਾਹਿਬ ਤੱਕ ਪਹੁੰਚ ਗਈ ਹੈ, ਹੁਣ ਮੇਰੇ ਲਈ ਭਲਾ ਇਹ ਹੋਏਗਾ ਕਿ ਮੈਂ ਇਸ ਪੁਰੀ ਨੂੰ ਤਿਆਗ ਕੇ ਛੱਡ ਕੇ ਇੱਥੋਂ ਦੂਰ ਚਲਾ ਜਾਵਾਂ।
1: ਜੇ ਅਬ ਕੇ ਗੁਰ ਪਾਸ ਪੁਕਾਰ ਹੋ,
0: ਜੇ ਇਹ ਦੁਬਾਰਾ ਗੁਰੂ ਸਾਹਿਬ ਕੋਲ ਆ ਕੇ ਪੁਕਾਰ ਕਰਨਗੇ,
1: ਕੈਦ ਪਰ ਹੋਗੇ ਸੁਟੋ ਨਹੀਂ,
0: ਤੇ ਫਿਰ ਜਿਹੜਾ ਉਹ ਕੰਮ ਫਿਰ ਵਿਗੜ ਜਾਏਗਾ। ਇਹਦੇ ਨਾਲੋਂ ਤਾਂ ਦੋ ਗੱਲਾਂ ਹੋ ਸਕਦੀਆਂ, ਵੀ ਜਾਂ ਤੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਡਰਾ ਦਿਆਂ, ਇੰਨਾ ਡਰਾ ਦਿਆਂ ਕਿ ਇਹ ਮੁੜ ਕੇ ਗੁਰੂ ਪਾਤਸ਼ਾਹ ਵੱਲ ਮੂੰਹ ਹੀ ਨਾ ਕਰਨ, ਅਤੇ ਜਾਂ ਫਿਰ ਮੈਂ ਇਸ ਪੁਰੀ ਨੂੰ ਛੱਡ ਕੇ ਕਿਤੇ ਦੂਰ ਚਲਾ ਜਾਵਾਂ ਜਿੱਥੇ ਤੱਕ ਗੁਰੂ ਸਾਹਿਬ ਦੀ ਪਹੁੰਚ ਨਾ ਬਣੇ। ਜਦੋਂ ਇਹਨੇ ਮਨ ਦੇ ਵਿੱਚ ਦੋਵੇਂ ਗੱਲਾਂ ਜਿਹੜੀਆਂ ਨੇ ਸੋਚੀਆਂ ਵਿਚਾਰੀਆਂ, ਉਹ ਕਹਿੰਦੇ ਸਾਧ ਫਿਰ ਆਏ, ਇਹਨੇ ਫਿਰ ਉਹਨਾਂ ਨੂੰ ਡਰਾਵਾ ਪਤਾ ਕੀ ਦਿੱਤਾ, ਕਹਿੰਦੇ ਜੀ ਹੁਣ ਜੇ ਤੁਸੀਂ ਅਨੰਦਪੁਰ ਸਾਹਿਬ ਵਿੱਚ ਦੁਬਾਰਾ ਦਿਖਾਈ ਦੇ ਗਏ, ਜੇ ਕਿਤੇ ਆਸ ਪਾਸ ਦਿਖਾਈ ਦੇ ਗਏ ਤਾਂ ਮੈਂ ਤੁਹਾਨੂੰ ਕੈਦ ਖਾਨੇ 'ਚ ਪਾ ਦਿਆਂਗਾ, ਨਾ ਤੁਹਾਡੀ ਕੋਈ ਉੱਥੇ ਪੁਕਾਰ ਸੁਣ ਸਕੇਗਾ, ਨਾ ਤੁਹਾਡੀ ਉੱਥੋਂ ਆਵਾਜ਼ ਬਾਹਰ ਆ ਸਕੇਗੀ, ਸਾਰੀ ਉਮਰ ਕੈਦ ਖਾਨੇ ਦੇ ਵਿੱਚ ਪਏ ਰਵੋਂਗੇ।
1: ਕਸ਼ਟ ਸਹੋ ਕਾਰਾਗ੍ਰਹਿ ਮਾਹੀ,
0: ਕਾਰਾਗ੍ਰਹਿ, ਕਾਰਾਗ੍ਰਹਿ ਦੇ ਵਿੱਚ ਫਿਰ ਸਾਰੀ ਉਮਰ ਕਸ਼ਟ ਭੋਗਦੇ ਰਹੋਗੇ। ਇਸ ਲਈ ਤੁਹਾਨੂੰ ਮੈਂ ਸੁਚੇਤ ਕਰ ਰਿਹਾ, ਦੁਬਾਰਾ ਗੁਰੂ ਮਹਾਰਾਜ ਨੂੰ ਮਿਲਣਾ ਨਹੀਂ, ਅਨੰਦਪੁਰ ਸਾਹਿਬ ਵੱਲ ਮੂੰਹ ਨਹੀਂ ਕਰਨਾ, ਜੇ ਇੱਥੋਂ ਦੀ ਦੂਰ ਚਲੇ ਜਾਓ ਤਾਂ ਤੁਹਾਡਾ ਭਲਾ ਹੈ, ਨਹੀਂ ਤਾਂ ਮੈਂ ਕਾਰਾਗ੍ਰਹਿ ਦੇ ਵਿੱਚ ਤੁਹਾਨੂੰ ਕੈਦ ਕਰਕੇ ਪਾ ਦਿਆਂ, ਜਿੱਥੋਂ ਮੇਰੇ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਛੁਡਾ ਨਹੀਂ ਸਕੇਗਾ।
1: ਇੱਥੇ ਆਦਿਕ ਕਹਿ ਤਾੜਨ ਕਰੇ,
0: ਇਸ ਤਰ੍ਹਾਂ ਹੁਣ ਇਹਨੇ ਦੋ ਮਨ ਵਿੱਚ ਵਿਚਾਰਾਂ ਬਣਾਈਆਂ ਵੀ ਇੱਕ ਤਾਂ ਇਹਨਾਂ ਨੂੰ ਤਾੜਦੇ ਹਾਂ ਪਹਿਲਾਂ, ਅਤੇ ਜੇ ਨਾ ਗੱਲ ਬਣੀ ਫਿਰ ਮੈਂ ਆਪ ਅਨੰਦਪੁਰ ਸਾਹਿਬ ਛੱਡ ਕੇ ਗ੍ਰੰਥ ਲੈ ਕੇ ਚਲਾ ਜਾਵਾਂਗਾ। ਪਹਿਲੇ ਇਹਨਾਂ ਨੂੰ ਤਾੜਦਾ, ਚੰਗੀ ਤਰ੍ਹਾਂ ਇਹਨਾਂ ਨੂੰ ਡਰਾਵਾ ਦਿੱਤਾ, ਕੈਦ ਵਿੱਚ ਪਾਉਣ ਦਾ, ਸਜ਼ਾ ਦੇਣ ਦਾ ਡਰਾਵਾ ਦਿੱਤਾ ਹੈ।
1: ਦੇਤ ਧਕੇਲਾ ਵਹਿਰਨ ਕਰੇ,
0: ਨਾਲੇ ਧੱਕਾ ਦੇ ਦਿੱਤਾ ਵੀ ਜੇ ਹੁਣ ਤੁਸੀਂ ਅਨੰਦਪੁਰ ਸਾਹਿਬ ਮੈਨੂੰ ਨਜ਼ਰ ਆ ਗਏ ਤਾਂ ਮੈਂ ਤੁਹਾਨੂੰ ਕਾਰਾਗ੍ਰਹਿ ਵਿੱਚ ਪਾ ਦੇਣਾ, ਤੇ ਜਿੱਥੇ ਕੋਈ ਤੁਹਾਡੀ ਪੁਕਾਰ ਨਹੀਂ ਸੁਣੇਗਾ। ਇੰਨੀ ਗੱਲ ਕਹਿ ਕੇ ਧਕੇਲਾ, ਧੱਕੇ ਦੇ ਦਿੱਤੇ ਉਹਨਾਂ ਨੂੰ ਵੀ ਬਾਹਰ ਹੋ ਜਾਓ, ਮੇਰੀ ਨਜ਼ਰਾਂ ਤੋਂ ਦੂਰ ਹੋ ਜਾਓ।
1: ਗਾਰ ਨਿਕਾਰਤ ਬਹੁਤ ਤਿਰਸਕਾਰੇ,
0: ਕਹਿੰਦੇ ਨੇ ਉਹਨਾਂ ਨੂੰ ਬਹੁਤ ਇਹਨੇ ਜਿਹੜਾ ਇੱਥੋਂ ਤੱਕ ਕਵੀ ਜੀ ਕਹਿੰਦੇ ਆ ਵੀ ਮਾਰ ਕੁਟਾਈ ਤੱਕ ਇਹਨਾਂ ਦੀ ਜਿਹੜੀ ਆ ਉਹ ਕੀਤੀ ਹੈ, ਤੇ ਮੰਦੇ ਬੋਲ ਵੀ ਬੋਲੇ ਹਨ।
1: ਕਰੋ ਪੁਕਾਰ ਤਾਂ ਹੋਵੇ ਮਾਰੇ,
0: ਤੇ ਜੇ ਤੁਸੀਂ ਦੁਬਾਰਾ ਆਵਾਜ਼ ਮੂੰਹੋਂ ਕੱਢੀ ਤਾਂ ਇਸ ਤੋਂ ਵੀ ਵੱਧ ਮਾਰ ਤੁਹਾਨੂੰ ਹੋਰ ਪਵੇਗੀ।
1: ਦੁਖੀ ਪਏ ਬਹੁ ਸਪ ਸਪ ਰਹੇ,
0: ਕਹਿੰਦੇ ਦੁਖੀ ਬਹੁਤ ਹੋ ਗਏ ਵੀ ਜੇ ਹੁਣ ਅਸੀਂ ਦੁਬਾਰਾ ਅਨੰਦਪੁਰ ਸਾਹਿਬ ਆਉਂਦੇ ਹਾਂ ਇਹ ਸਾਨੂੰ ਕੈਦ ਖਾਨੇ 'ਚ ਪਾ ਦੇਗਾ, ਉੱਥੇ ਸਾਡੀ ਆਵਾਜ਼ ਕਿਹਨੇ ਸੁਣਨੀ ਹੈ, ਸਾਰੀ ਉਮਰ ਉਹਦੇ ਵਿੱਚ ਗੱਲ ਸੜ ਜਾਵਾਂਗੇ। ਇਹ ਦੁਖੀ ਹੋ ਕੇ ਫਿਰ ਛੱਪ ਛੱਪ ਰਹੇ, ਛੁੱਪ ਕੇ ਲੁੱਕ ਕੇ ਰਹਿੰਦੇ ਹਨ।
1: ਨਿਜ ਦੁੱਖ ਕਿਸਹੁ ਪਾਸ ਨਾ ਕਹੇ,
0: ਹੁਣ ਆਪਣਾ ਦੁੱਖ ਸੁਣਾਉਣ ਤੇ ਕਿਹਨੂੰ ਸੁਣਾਉਣ, ਕਿਉਂਕਿ ਜਿਹਦੇ ਕੋਲ ਦੁੱਖ ਸੁਣਾਉਣਾ ਸੀ ਉਹਦੇ ਤੱਕ ਤਾਂ ਪਹੁੰਚ ਇਹਨੇ ਹੋਣ ਨਹੀਂ ਦਿੱਤੀ ਹੈ। ਇਸ ਵਾਸਤੇ ਮਨ ਹੀ ਮਨ, ਦੇਖੋ ਇੱਕ ਆਸ ਤੇ ਭਰੋਸਾ ਕਦੇ ਨਹੀਂ ਛੱਡਣਾ ਚਾਹੀਦਾ। ਸਾਰੀ ਦੁਨੀਆ ਇੱਕ ਪਾਸੇ ਹੋ ਜਾਏ ਪਰ ਉਸ ਮਾਲਕ 'ਤੇ ਭਰੋਸਾ ਹੋਵੇ ਨਾ, ਤਾਂ ਇੱਕ ਨਾ ਇੱਕ ਦਿਨ ਉਹਦੇ ਦਰ 'ਤੇ ਪੁਕਾਰ ਜ਼ਰੂਰ ਸੁਣੀ ਜਾਂਦੀ ਹੈ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ, ਕੋਈ ਨਾ ਦੇ ਕੋਈ ਸਹਾਰਾ ਦੇਣ ਵਾਲਾ ਵੀ ਨਾ ਹੋਵੇ, ਤਾਂ ਵੀ ਅਸੀਂ ਡੱਗ ਮੰਗਾਉਣਾ ਨਹੀਂ, ਡੋਲਣਾ ਨਹੀਂ, ਸਗੋਂ ਆਸ ਰੱਖ ਕੇ ਅਰਦਾਸ ਕਰਨੀ, ਮੇਰੇ ਮਾਲਕਾ ਜੇ ਅਸੀਂ ਤੇਰੇ ਤੱਕ ਪਹੁੰਚ ਨਹੀਂ ਕਰ ਸਕਦੇ ਹਾਂ, ਪਰ ਤੂੰ ਤੇ ਸਾਡੇ ਤੱਕ ਪਹੁੰਚ ਕਰ ਸਕਦਾ ਨਾ, ਤੇਰੀ ਪਹੁੰਚ ਤਾਂ ਸਾਰਿਆਂ ਤੱਕ ਹੈ, ਕੋਈ ਐਸੀ ਥਾਂ ਜਗ੍ਹਾ ਨਹੀਂ ਜਿੱਥੇ ਤੇਰੀ ਪਹੁੰਚ ਨਾ ਹੋਵੇ। ਇਸ ਲਈ ਇਹ ਰੋਂਦੇ ਵੀ ਨੇ, ਦੁਖੀ ਵੀ ਹੁੰਦੇ ਆ, ਕਿਸਹੂੰ ਪਾਸ ਨਾ ਕਹੇ, ਕਿਸੇ ਕੋਲ ਆਪਣੀ ਗੱਲ ਨਹੀਂ ਕਰਦੇ, ਮਨ ਹੀ ਮਨ ਵਿੱਚ ਅਰਦਾਸ ਕਰਦੇ ਹਨ।
1: ਬੀਤੇ ਓ ਮਾਸ ਗੁਰ ਭੈ ਅਸਵਾਰ,
0: ਇਸ ਤਰ੍ਹਾਂ ਕਹਿੰਦੇ ਨੇ, ਫਿਰ ਮਹੀਨੇ ਦਾ ਸਮਾਂ ਜਿਹੜਾ ਬਤੀਤ ਹੋ ਗਿਆ, ਲਗਭਗ ਕਹਿ ਲਓ ਸਾਲ ਦੇ ਕਰੀਬ ਹੋ ਚੱਲਿਆ ਇਹ ਗੱਲ ਨੂੰ ਚੱਲਦਿਆਂ।
1: ਪਹੁੰਚੇ ਉੱਚੇ ਕਰਤ ਪੁਕਾਰ,
0: ਇੱਕ ਦਿਨ ਫਿਰ ਇਹਨਾਂ ਦੀ ਫਰਿਆਦ ਜਿਹੜੀ ਸੀ ਉਸ ਮਾਲਕ ਨੇ ਸੁਣੀ, ਸਬੱਬ ਬਣ ਗਿਆ ਐਸਾ ਕਿ ਗੁਰੂ ਕਲਗੀਧਰ ਪਾਤਸ਼ਾਹ ਜੀ ਉਸ ਪਾਸੇ ਆ ਗਏ ਜਿੱਥੇ ਇਹ ਲੁੱਕ ਛੁੱਪ ਕੇ ਰਹਿੰਦੇ ਸਨ। ਜਦੋਂ ਕਹਿੰਦੇ ਇਹਨਾਂ ਨੂੰ ਇਹ ਪਤਾ ਲੱਗਾ ਵੀ ਗੁਰੂ ਕਲਗੀਧਰ ਪਾਤਸ਼ਾਹ ਆਏ ਨੇ, ਫਿਰ ਉੱਚੇ ਕਰਤ ਪੁਕਾਰ, ਇਹਨਾਂ ਨੇ ਫਿਰ ਉੱਚੀ ਸਾਰੀ ਆਵਾਜ਼ ਦੇ ਕੇ ਪੁਕਾਰ ਕੀਤੀ ਹੈ।
1: ਨੰਦ ਚੰਦ ਕੁਛ ਤ੍ਰਾਸ ਨ ਮੰਨਿਓ,
0: ਮਹਾਰਾਜ ਕੋਲ ਫਿਰ ਇਹਨਾਂ ਦੀ ਆਵਾਜ਼ ਜਦੋਂ ਪਹੁੰਚੀ ਤੇ ਸਤਿਗੁਰੂ ਮਹਾਰਾਜ ਨੇ ਦੇਖਿਆ ਵੀ ਇਹ ਤੇ ਉਹੀ ਸਾਧੂ ਨੇ ਤੇ ਇਹਨਾਂ ਨੂੰ ਹਜੇ ਗ੍ਰੰਥ ਨਹੀਂ ਮਿਲਿਆ। ਉਹ ਕਹਿਣ ਲੱਗੇ ਮਹਾਰਾਜ ਨੰਦ ਚੰਦ ਕੁਛ ਤ੍ਰਾਸ ਨ ਮੰਨਿਓ, ਉਸ ਨੰਦ ਚੰਦ ਨੇ ਤੁਹਾਡਾ ਰੱਤੀ ਭਰ ਵੀ ਡਰ ਮਨ ਵਿੱਚ ਨਹੀਂ ਰੱਖਿਆ ਹੈ।
1: ਫੇਰੇ ਉਹ ਹੁਕਮ ਜੋ ਆਪ ਬਖਾਨਿਓ,
0: ਜੋ ਆਪ ਜੀ ਨੇ ਉਸ ਦਿਨ ਹੁਕਮ ਕੀਤਾ ਸੀ ਉਹ ਉਸੇ ਵੇਲੇ ਬਦਲ ਗਿਆ ਸੀ।
1: ਕਰਤ ਟਾਰ ਸੋ ਗ੍ਰੰਥ ਨ ਦੇਤ,
0: ਔਰ ਟਾਲ ਮਟੋਲ ਕਰਦਿਆਂ ਉਹਨੇ ਨਾ ਗ੍ਰੰਥ ਸਾਨੂੰ ਦਿੱਤਾ, ਉਲਟਾ ਸਾਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।
1: ਤ੍ਰਾਸਤ ਹਮੇ ਸੋ ਰਖਨ ਹੇਤ,
0: ਇਸ ਲਈ ਅਸੀਂ ਡਰਦੇ ਲੁਕਦੇ ਛੁਪਦੇ ਪਏ ਸਾਂ।
1: ਹੇ ਪ੍ਰਭ ਕਿਰਪਾ ਕਰ ਹੋਇ ਮਜਾਪੇ,
0: ਇਸ ਲਈ ਹੇ ਪ੍ਰਭੂ ਜੀ ਅੱਜ ਫਿਰ ਉਸ ਮਾਲਕ ਨੇ ਕਿਰਪਾ ਕੀਤੀ ਹੈ, ਤੁਹਾਡੇ ਦਰਸ਼ਨ ਹੋਏ ਨੇ, ਤੁਹਾਡੇ ਅੱਗੇ ਅਸੀਂ ਫਿਰ ਉਹੀ ਅਰਦਾਸ ਕਰਦੇ ਹਾਂ, ਸਾਡੇ ਤੇ ਕਿਰਪਾ ਕਰੋ ਜੀ।
1: ਲੇਹੋ ਮੰਗਾਏ ਪ੍ਰਭੂ ਦੇਹੋ ਆਪੇ,
0: ਤੁਸੀਂ ਆਪ ਹੀ ਕਿਰਪਾ ਕਰੋ ਮਹਾਰਾਜ, ਹੁਣ ਆਪ ਗ੍ਰੰਥ ਜਿਹੜਾ ਮੰਗਵਾ ਕੇ ਨਾਲੇ ਉਹਦੇ ਦੀਦਾਰ ਕਰੋ, ਔਰ ਸਾਡੀ ਜਿਹੜੀ ਆ ਉਹ ਲਿਖਤ ਪ੍ਰਵਾਨ ਕਰਕੇ ਸਾਡੀ ਸੇਵਾ ਥਾਂ ਪਾਓ। ਹੁਣ ਮਹਾਰਾਜ ਨੇ ਜਦੋਂ ਇਹ ਗੱਲ ਦੁਬਾਰਾ ਸੁਣੀ ਹੈ ਤੇ ਸੁਣ ਕੇ ਫਿਰ ਮਹਾਰਾਜ ਦਾ ਕੀ ਰੁੱਖ ਹੋਏਗਾ, ਕਿਵੇਂ ਕੀ ਉਹਦਾ ਦੀਵਾਨ ਆਨੰਦ ਚੰਦ ਦਾ ਹਾਲ ਹੋਏਗਾ, ਉਹ ਆਪਾਂ ਅਗਲੇਰੇ ਪ੍ਰਸੰਗ ਦੇ ਵਿੱਚ ਇਤਿਹਾਸ ਨੂੰ ਜਾਣਨ ਦਾ ਯਤਨ ਕਰਾਂਗੇ। ਜਿਵੇਂ ਦੀਵਾਨ ਆਨੰਦ ਚੰਦ ਦੇ ਅਕਲ 'ਤੇ ਪਰਦਾ ਪੈ ਗਿਆ, ਇਸੇ ਤਰ੍ਹਾਂ ਸਮੇਂ ਸਮੇਂ ਦੇ ਨਾਲ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹਨਾਂ ਦੀ ਅਕਲ 'ਤੇ ਵੀ ਪਰਦੇ ਪੈ ਜਾਂਦੇ ਨੇ। ਕਿਉਂਕਿ ਅੱਜ 1 ਜੂਨ ਹੈ ਔਰ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਨੂੰ 84 ਦਾ ਸਮਾਂ ਨਹੀਂ ਭੁੱਲਦਾ ਅਤੇ ਨਾ ਭੁੱਲ ਸਕਦਾ। ਜੋ ਉਸ ਵੇਲੇ ਦੇ ਹਾਲਾਤ ਹੋਏ, ਦੇਖੇ, ਬਣੇ, ਉਹ ਕਦੇ ਭੁਲਾਏ ਨਹੀਂ ਜਾ ਸਕਦੇ, ਉਹਨੂੰ ਅਸੀਂ ਯਾਦ ਕਰਦੇ ਹਾਂ ਜਦੋਂ 1 ਜੂਨ ਦਾ ਇਹ ਸਮਾਂ ਆਉਂਦਾ। ਕਿਉਂਕਿ ਜਦੋਂ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋ ਰਿਹਾ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਹੋ ਰਿਹਾ, ਅਤੇ ਜਿਹੜਾ ਕਰਵਾਉਣ ਵਾਲਾ ਉਹਦੀ ਵੀ ਤਾਂ ਅਕਲ 'ਤੇ ਪੜਦਾ ਹੀ ਪਿਆ ਹੋਇਆ ਨਾ, ਅਕਲ 'ਤੇ ਪੜਦਾ ਵੀ ਮੈਂ ਇਹ ਅਟੈਕ ਕਰਵਾ ਕਿੱਥੇ ਰਿਹਾ, ਇਹ ਹਮਲਾ ਜਿਹੜਾ ਮੈਂ ਕਰਵਾ ਰਿਹਾ ਇਹ ਕਿਹਦੇ ਉੱਤੇ ਕਰਵਾ ਰਿਹਾ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਅੰਮ੍ਰਿਤਸਰ ਸਿਫਤੀ ਦਾ ਘਰ ਸਮਾਂ। ਇਹ ਕਿਉਂ ਇਹ ਸਾਰੀ ਖੇਡ ਜਿਹੜੀ ਆ ਉਹ ਬਣਦੀ ਆ, ਕਿਉਂਕਿ ਅਸੀਂ ਆਪਣੇ ਹੱਕ ਲੈਣਾ ਚਾਹੁੰਦੇ ਹਾਂ। ਗੱਲ ਕੋਈ ਨਹੀਂ ਹੈ, ਗੱਲ ਸਿਰਫ ਇਹ ਹੈ ਕਿ ਇਹ ਆਪਣੇ ਹੱਕ ਮੰਗਦੇ ਕਿਉਂ ਨੇ। ਸੱਚ ਅਤੇ ਹੱਕ ਦੀ ਗੱਲ ਹੈ ਅਨੰਦਪੁਰ ਸਾਹਿਬ ਦਾ ਮਤਾ, ਔਰ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਜਿਹੜਾ ਸੀ ਉਹ ਉਦੋਂ ਕਰਨ ਦਾ ਜਿਹੜਾ ਉਸ ਵੇਲੇ ਮਤਾ ਪਕਾਇਆ ਗਿਆ ਵੀ ਸਾਨੂੰ ਆਹ ਹੱਕ ਜਿਹੜੇ ਆ ਉਹ ਸਾਡੇ ਦਿੱਤੇ ਜਾਣ, ਜਿਹੜੇ ਵਾਅਦੇ ਕੀਤੇ ਹੋਏ ਸੀ। ਇਹ ਨਹੀਂ ਕਿ ਅਸੀਂ ਮੰਗ ਰਹੇ ਹਾਂ ਕੋਈ ਜ਼ਬਰਦਸਤੀ ਕੋਈ ਧੱਕੇ ਨਾਲ, ਜੋ ਸਾਡੇ ਨਾਲ ਤੁਸੀਂ ਪਹਿਲਾਂ ਵਾਅਦੇ ਕੀਤੇ ਹੋਏ ਨੇ ਉਹਨਾਂ ਵਾਅਦਿਆਂ ਦੇ ਮੁਤਾਬਕ। ਜੇ ਅਸੀਂ ਪਿੱਛੇ ਸਮਾਂ ਦੇਖੀਏ ਤਾਂ 71 ਦੀ ਜੰਗ ਹੁੰਦੀ ਹੈ, 65 ਦੀ ਜੰਗ ਹੁੰਦੀ ਹੈ, ਉਹ ਸਾਰਾ ਹਾਲ ਜਦੋਂ ਦੇਖਾਂਗੇ ਤਾਂ ਅਸੀਂ ਤਾਂ ਉਸ ਮੁਤਾਬਕ ਆਪਣਾ ਹੱਕ ਮੰਗ ਰਹੇ ਹਾਂ। ਅਤੇ ਜਦੋਂ ਉਹ ਹੱਕ ਮੰਗਣ ਵਾਲਾ ਅੱਖ ਵਿੱਚ ਰੜਕਣ ਲੱਗ ਪਿਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਔਰ ਉਹਨਾਂ ਦੇ ਜਿਹੜੇ ਸਾਥੀ ਨੇ, ਜੇ ਸਿਰਫ ਉਹਨਾਂ ਤੱਕ ਹੀ ਪਕੜਨ ਦੀ ਪਹੁੰਚ ਕਰਨੀ ਆਉਂਦੀ ਤਾਂ ਪਕੜਿਆ ਤਾਂ ਕਿਤੇ ਵੀ ਜਾ ਸਕਦਾ ਸੀ। ਜੇ ਉਹਨਾਂ ਨੂੰ ਇਕੱਲਿਆਂ ਨੂੰ ਪਕੜਨਾ ਹੈ ਉਹ ਤਾਂ ਕਿਤੇ ਵੀ ਤੁਸੀਂ ਘੇਰਾ ਪਾ ਕੇ ਪਕੜ ਸਕਦੇ ਹੋ। ਦਰਬਾਰ ਸਾਹਿਬ ਦੇ ਨਾਲ ਨਾਲ ਹੋਰ ਜਿਹੜੇ 35-36 ਗੁਰੂ ਘਰ ਜਿਨ੍ਹਾਂ 'ਤੇ ਤੁਸੀਂ ਹਮਲੇ ਕਰਵਾਏ ਉੱਥੇ ਕੀ ਸੀ? ਔਰ ਜੋ 1 ਜੂਨ ਤੋਂ 6 ਜੂਨ ਤੱਕ ਇਹ ਘੱਲੂਘਾਰਾ ਵਰਤਿਆ, ਇੱਥੇ ਤਾਂ ਢਿੱਡੋ ਜੰਮੇ ਹੋਏ ਬੱਚਿਆਂ ਤੱਕ ਨੂੰ ਨਹੀਂ ਛੱਡਿਆ। ਜਿਹੜੇ ਹਜੇ ਢਿੱਡੋ ਜੰਮੇ ਕੁਛ ਦਿਨਾਂ ਦੇ ਬੱਚੇ ਨੇ ਉਹਨਾਂ ਦਾ ਕੀ ਕਸੂਰ ਹੈ? ਉਹਨਾਂ ਨੂੰ ਤਾਂ ਹਜੇ ਮਾਂ ਵੀ ਨਹੀਂ ਕਹਿਣਾ ਆਉਂਦਾ, ਉਹਨਾਂ ਦੇ ਮੂੰਹੋਂ 'ਤੇ ਹਜੇ ਪਿਤਾ ਦਾ ਨਾਮ ਵੀ ਨਹੀਂ ਨਿਕਲਦਾ, ਉਹਨਾਂ ਨੂੰ ਤਾਂ ਹਜੇ ਚੰਗੀ ਤਰ੍ਹਾਂ ਦੁਨੀਆਂ ਦਾ ਵੀ ਨਹੀਂ ਪਤਾ, ਜਿਨ੍ਹਾਂ ਨੂੰ ਲੱਤੋਂ ਪਕੜ ਪਕੜ ਕੇ ਕੰਧਾਂ ਵਿੱਚ ਮਾਰਿਆ। ਇਸ ਵਾਸਤੇ ਅੱਜ ਜਿਹੜਾ ਇਹ, ਕਿਉਂਕਿ ਚਾਰੇ ਪਾਸੇ ਔਰ ਇਸ ਤੋਂ ਪਹਿਲਾਂ ਇਹ ਸਾਲ 2 ਸਾਲ ਪਹਿਲਾਂ ਫੌਜੀ ਦਸਤੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਦੇਹਰਾਦੂਨ ਦੇ ਇਲਾਕੇ ਦੇ ਵਿੱਚ ਕਿ ਕਿਵੇਂ ਤੁਸੀਂ ਇਸ ਕੰਪਲੈਕਸ ਨੂੰ ਘੇਰਨਾ ਹੈ, ਚਾਰੇ ਪਾਸੇ ਘੇਰਾ ਪਾ ਕੇ ਤੁਸੀਂ ਕਿਵੇਂ ਇਹ ਅਟੈਕ ਕਰਨਾ ਹੈ ਹਮਲਾ। ਔਰ ਇਹਦਾ ਨਾਮ ਕੀ ਰੱਖਿਆ ਗਿਆ? ਬਲਿਊ ਸਟਾਰ। ਬਲਿਊ ਕੀ ਹੈ? ਨੀਲਾ। ਨੀਲਾ ਤੋਂ ਭਾਵ ਆ ਸਾਡੀਆਂ ਨੀਲੀਆਂ ਦਸਤਾਰਾਂ ਜਿਹੜੀਆਂ ਸਟਾਰ ਬਣ ਕੇ ਚਮਕਦੀਆਂ, ਅਸਲ ਵਿੱਚ ਇਹੀ ਤਾਂ ਰੜਕਦੀਆਂ ਸੀ ਅੱਖਾਂ 'ਚ, ਇਹਨੂੰ ਹੀ ਤਾਂ ਮਿਟਾਉਣਾ ਚਾਹੁੰਦੇ ਸੀ ਉਹ, ਜਿਸ ਕਰਕੇ ਇਹ ਸਾਰੀ ਪਲੈਨਿੰਗ ਕੀਤੀ ਗਈ ਹੈ। ਔਰ ਸੋਚਣ ਵਾਲੇ ਇਹ ਸੋਚ ਕੇ ਆਏ ਆ ਵੀ ਇਹ ਤਾਂ 2-3 ਘੰਟੇ ਦਾ ਮਿਸ਼ਨ ਹੈ, ਪੂਰਾ ਹੋ ਜਾਏਗਾ। ਪਰ ਉਸ ਮਿਸ਼ਨ ਨੂੰ ਅੰਜਾਮ ਦੇਣ ਤੋਂ ਪਹਿਲਾਂ ਜਿਹੜੀ ਅੱਜ ਚਾਰੇ ਪਾਸੇ ਘੇਰਾਬੰਦੀ ਕੀਤੀ ਗਈ ਹੈ, ਅੱਜ ਟਾਵੀਂ ਗੋਲੀਆਂ ਚਲਾਈਆਂ ਗਈਆਂ ਇਹ ਦੇਖਣ ਵਾਸਤੇ ਕਿ ਗੁਰੂ ਕੇ ਜਿਹੜੇ ਸਿੰਘ ਨੇ ਉਹ ਕਿੱਥੇ ਕਿੱਥੇ ਮੋਰਚਾ ਲਾ ਕੇ ਬੈਠੇ ਆ ਔਰ ਕਿਵੇਂ ਕਿਵੇਂ ਆ, ਉਹਨਾਂ ਨੂੰ ਦੇਖਣ ਵਾਸਤੇ ਅੱਜ ਫਿਰ ਜਿਹੜੀ 1 ਜੂਨ ਦਾ ਸਮਾਂ ਆਇਆ। ਅਤੇ ਭਾਈ ਸਾਹਿਬ ਭਾਈ ਮਹਿੰਗਾ ਸਿੰਘ ਜੀ ਜਿਨ੍ਹਾਂ ਦੀ ਅੱਜ ਸ਼ਹੀਦੀ ਹੋਈ ਹੈ, ਅੱਜ ਸ਼ਹਾਦਤ ਹੋਈ ਹੈ, ਹੁਣ ਅਗਾਂਹ ਬੜਾ ਕੁਛ 6 ਜੂਨ ਤੱਕ ਵਾਪਰਨਾ, ਅਸੀਂ ਹਰ ਸਾਲ ਇਹਨਾਂ ਦਿਨਾਂ ਵਿੱਚ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਵੀ ਕਰਦੇ ਹਾਂ, ਯਾਦ ਵੀ ਕਰਦੇ ਹਾਂ ਕਿ ਗੁਰੂ ਮਹਾਰਾਜ ਕਿਰਪਾ ਕਰਨੀ, ਅੱਜ ਵੀ ਅਸੀਂ ਉੱਥੇ ਹੀ ਖਲੋਤੇ ਹਾਂ ਆਪਣੇ ਹੱਕ ਲੈਣ ਵਾਸਤੇ, ਭਾਵੇਂ ਉਹ ਪੰਜਾਬ ਦੇ ਪਾਣੀਆਂ ਦਾ ਹੱਕ ਹੋਵੇ, ਭਾਵੇਂ ਉਹ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਜੋ ਹੱਕ ਮੰਗੇ ਗਏ ਆ ਉਹ ਹੋਣ, ਅਸੀਂ ਉਹ ਹੱਕ ਮੰਗਦੇ ਹਾਂ। ਕਿਸੇ ਤੋਂ ਕੋਈ ਜ਼ਬਰਦਸਤੀ ਨਹੀਂ, ਕੋਈ ਧੱਕੇ ਨਾਲੋਂ ਕਿਸੇ ਦਾ ਹੱਕ ਖੋਹ ਨਹੀਂ ਰਹੇ ਹਾਂ, ਸਿਰਫ ਜੋ ਸਾਡਾ ਹੱਕ ਹੈ ਉਹਨੂੰ ਮੰਗਣ ਦੀ ਗੱਲ ਜਿਹੜੀ ਹੈ ਉਹ ਹੁੰਦੀ ਹੈ। ਹੁਣ ਕਿਵੇਂ ਫੌਜੀ ਦਸਤੇ ਆਉਂਦੇ ਆ, ਕਿਵੇਂ ਘੇਰਾ ਪੈਂਦਾ, ਕਿਵੇਂ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਜਿਹੜੀਆਂ ਗੁਰੂ ਅਰਜਨ ਦੇ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਉਸ ਵੇਲੇ ਪਹੁੰਚੀਆਂ ਹੋਈਆਂ, ਕਿਵੇਂ ਉਹ ਗਰਮੀ ਦਾ ਕਹਿਰ ਵਰਤਦਾ, ਉਹ ਨਾਲ ਨਾਲ ਆਪਾਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਾਂਗੇ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਅੱਜ ਦੀਆਂ ਹਾਜ਼ਰੀਆਂ ਸਾਡੀਆਂ ਪ੍ਰਵਾਨ ਕਰਨ, ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮਤ ਦੇਣ, ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਦੀ, ਬਾਣੇ ਔਰ ਬਾਣੀ ਦੇ ਰੰਗ ਦੇ ਵਿੱਚ ਰੰਗ ਦੇਣ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਤੋ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਉੱਚੇ ਤੇ ਉੱਚ ਸਗਲ ਸਮੱਗਰੀ ਤੁਮਰੈ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ

ਪੰਜਾਬ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ।

ਸਿੱਖਾਂ ਦਾ ਮੰਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾ

ਗੁਰ ਇਤਿਹਾਸਿਕ ਲੜੀਵਾਰ ਕਥਾ ਵਿਚਾਰਾਂ ਸ਼ਬਦ ਕੀਰਤਨ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ।

ਪਵਿੱਤਰ ਹਜੂਰੀ ਅੰਦਰ ਪੰਚਮ ਕੜਾ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਹਿਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਸੁਖ ਹੋਏ ਰਾਉ। ਨਿਤ ਨਿਤ ਜੀਅੜੇ ਸੰਭਾਲੀਅਣ ਦੇਖੈ ਗਾ, ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸਦਾ ਤੇ ਕਵਨ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜਹੋ ਵੈ ਸਾਹਿਬ ਸੁਮੇਲ। ਘਰ ਘਰ ਹੋ ਪਹੁੰਚਾ ਸਦੜੇ, ਨਿਤ ਪਵਨ ਸਦਨ ਹਾਰਾ ਸਿਮਰਿਐ, ਨਾਨਕ ਸੇ ਦੇਹ ਅਵਨ। ਰਾਗ ਆਸਾ ਮਹੱਲਾ ਪਹਿਲਾ, ਸੇ ਘਰ ਸੇ ਗੁਰ ਸੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰੱਖ ਵਡਾਈ ਤੋਏ ਰਹਾਉ। ਵਿਸ਼ਵ ਚਸਿਆ ਘੜੀਆਂ ਪਹਿਰਾਂ, ਤੇਤੀ ਵਾਰੀ ਮਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

好。

ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਚਰਨ ਤਾਂ ਪਰਸ ਕੇ ਹੱਥ, ਚਰਨ ਗੁਰ ਅਮਰ ਪਵਲ ਰਹਿ, ਹੱਥ ਤਾਂ ਪਰਸ ਕੇ ਹੱਥ, ਹੱਥ ਲਗੈ ਗੁਰ ਅਮਰ ਪੈ, ਜੀ ਤਾਂ ਪਰਸ ਕੇ ਹੱਥ, ਜੀ ਗੁਰ ਅਮਰ ਪਨੀਜੈ, ਨੈਣ ਤਾਂ ਪਰਸ ਕੇ ਹੱਥ, ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪਰਸ ਕੇ ਹੱਥ, ਸਰਵਣ ਗੁਰ ਅਮਰ ਸੁਨੀਜੈ, ਸਕੇ ਹੱਥ ਸੋਹੀਓ ਜਿਤ ਹੀ ਬਸੈ, ਗੁਰ ਅਮਰਦਾਸ ਨਿਜ ਜਗਤ।

ਸਰਨ ਗੋਬਿੰਦ ਗਤ ਪਾਈ, ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ, ਸੋ ਮਤ ਜਲ ਜਾਣੀ ਜੁਗਤ, ਗੁਰ ਅਮਰਦਾਸ।

ਤਾਸ ਚੰਨ ਹੈ ਲਿਵ ਰਹਿਓ, ਤਿਤ ਕੁਲ ਗੁਰ ਅਮਰਦਾਸ ਆਸਾ ਨਿਵਾਸ, ਤਾਸ ਗੁਣ ਕਵਨ ਬਖਾਣੋ, ਜੋ ਗੁਣ ਅਲਖ ਅਗੰਮ ਤਿਨ ਹੈ ਗੁਣ

ਭਿੱਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੈ ਸੱਚ ਸੱਚ ਜਾਣੀਐ ਇੱਕ ਚਿੱਤਹਿ ਲਿਵਲਾਵੈ ਕਾਮ ਕ੍ਰੋਧ ਵਸ ਕਰੈ ਪਵਣ ਉਡੰਤ ਨ ਤਾਵੈ ਨਿਰੰਕਾਰ ਕੈ ਵਸੈ ਦੇਸ਼ ਹੁਕਮ

ਗੁਰ ਮਿਲਿਓ ਸੋਏ ਭਿੱਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਰਿਹੋ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀ ਹੈ ਮੁੱਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋਂ ਫਿਰਿਓ।

0: ਗੁਰਦੇ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਪਹਿਰ ਸਮਾਧ ਸੁਨਾਹੋ, ਗਿਆਨ ਹੈ ਆਸਣ ਚੜਿਓ, ਧਰਮ ਤਨਖ ਕਰ ਗਹਿਓ, ਭਗਤ ਸੀ ਲਹਿ ਸਰ ਲੜਿਓ। ਭੈ ਨਿਰਭੋ ਹਰ ਅਟਲ ਮਨ, ਸ਼ਬਦ ਗੁਰ ਨੇ ਜਾ ਗੱਡਿਓ। ਕਾਮ ਕ੍ਰੋਧ ਲੋਭ ਮੋਹ ਅਪਤ, ਪੰਚ ਦੂਤ ਬਿਖੰਡਿਓ। ਭਲੋ ਪੁਹਾਲ ਤੇਜੋ ਤਨਾ, ਨਿਰਪਤ ਨਾਥ ਨਾਨਕ ਬਰ, ਗੁਰ ਅਮਰਦਾਸ ਸੱਚ ਸੱਲ ਭਣ, ਤੈਂ ਦਲ ਜਿੱਤੋਂ ਇਵ ਜੁੱਧ ਕਰ। ਗੁਰ ਅਮਰਦਾਸ ਸੱਚ ਸੱਲ ਭਣ, ਤੈਂ ਦਲ ਜਿੱਤੋਂ ਇਵ ਜੁੱਧ ਕਰ।
1: ਕੰਨ ਹਰ ਬੋਧ ਬਸੋ ਰੁਮਾਵਲ, ਖੁਸਮ ਬਸੰਤ ਗਨੰਤ ਨ ਆਵੈ, ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ

0: ਵਿਚਾਰ ਹੈਨਸ ਜਪ ਧਰਮ ਕਰਮ ਪੂਰੈ ਸਤਿਗੁਰੁ ਪਾਈਐ।
1: ਜੇ ਸਤਿਗੁਰ ਸਿਮਰੰਤ ਨੈਨਕੇ ਤਿਮਰ ਮਿਟੇ ਖਿਨ, ਜੇ ਸਤ

ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀ ਹੈ, ਸਜਨ ਸੱਚਾ ਪਾਤਸ਼ਾਹ, ਸਿਰ ਸਹਾਂਦੇ ਸਾਹੋ, ਜਿਸ ਪਾਸ ਬੈਠਿਆਂ ਸੋਹੀਏ, ਸਭਨਾ ਦਾ ਵਿਸਾਹੋ, ਜਿਸ ਪਾਸ ਬੈਠਿਆਂ ਸੋਹੀਏ, ਸਭਨਾ ਦਾ ਵਿਸਾਹੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਵਾਲਤਾ ਦੇ ਰਹਿਪਰ ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਜੋ ਸਤਿਗੁਰਾਂ ਨੇ ਸਾਡੇ ਸਭਨਾਂ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਸੋਹੀ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 755 ਅਤੇ 756 ਅੰਗ ਦੇ ਉੱਪਰ ਸਵਾਈਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਨਿਵਾਜਨਾ ਕਰਦੇ ਨੇ, ਆਓ ਪਿਆਰ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵਣ ਕਰਨਾ ਕਰੀਏ ਜੀ। ਰਾਗ ਸੋਹੀ ਮਹੱਲਾ ਤੀਜਾ।

ਸੀ ਲੋਕਾਂ ਨਾ ਸਲਾਹ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀ ਹੈ।

ਨਾਨਕ ਗੁਣ ਜਿਤਨੀ ਮਨ ਆਪਣੇ ਸੁਚੇਤ, ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆਰ ਜਿਉ ਸੁੰਜੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ ਕਹੁ ਨਾਨਕ ਸੁਨਾ।

ਵਿਸਮਾਦ ਅਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਫੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗ ਫਿਰ ਜੰਤ ਵਿਸਮਾਦ ਪਾਓ ਵਿਸਮਾਦ ਪਾਣੀ ਵਿਸਮਾਦ ਜਗਨੀ ਖੇਡੇ ਵਿਡਾਣੇ